ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3663 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਲਗਾਤਾਰ ਵਿਚਾਰ ਸਰਵਣ ਕਰ ਰਹੇ ਸੀ, ਵਿਚਾਰਾਂ ਦੀ ਸਾਂਝ ਕਰ ਰਹੇ ਸੀ। ਇੱਕ ਜ਼ਿਕਰ ਕਰ ਰਹੇ ਸੀ ਧਰਮ ਤੇ ਅਪੀਮ ਦਾ, ਜਿਹੜਾ ਓਪੀਅਮ ਦਾ ਕਨਸੈਪਟ ਕਾਰਲ ਮਾਰਕਸ ਦਾ, ਤੇ ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਬੇਸਿਕਲੀ ਧਰਮ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਹੈ, ਜਿਹੜੀ ਮਨੁੱਖ ਦੀ ਹੋਂਦ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜਾਂ ਜਿਸ ਤਰ੍ਹਾਂ ਕਿ ਗੁਰਸਿੱਖ ਨੂੰ ਅਸਲ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਸੀ ਕਿ ਮੰਗਣਾ ਕੀ ਚਾਹੀਦਾ। ਸੋ ਜਦੋਂ ਆਪਾਂ ਇਹਨਾਂ ਚੀਜ਼ਾਂ 'ਤੇ ਵਿਚਾਰ ਰਹੇ ਸੀ, ਇੱਕ ਹੋਰ ਕੁਐਸਚਨ ਜਿਹੜਾ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ, ਆਪਾਂ ਜਿਹੜੇ ਵੀ ਤੁਹਾਡੇ ਨਾਲ ਵਿਚਾਰ ਅਕਸਰ ਅੱਜ ਕੱਲ੍ਹ ਹਮੇਸ਼ਾ ਨਹੀਂ ਪਰ ਮਤਲਬ ਕਦੀ ਕਦੀ ਜਿਹੜੇ ਵਿਚਾਰ ਤੁਹਾਡੇ ਨਾਲ ਕਰਦੇ ਹਾਂ ਉਹ ਕਿਸੇ ਯੰਗ ਮੈਨ ਦਾ, ਕਿਸੇ ਯੂਥ ਦਾ ਵੀਡੀਓ ਸੁਣ ਕੇ ਜਾਂ ਪ੍ਰੋਗਰਾਮ ਸੁਣ ਕੇ ਕੋਈ ਸਵਾਲ ਹੁੰਦਾ ਹੈ ਅਤੇ ਉਸ ਦਾ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਉਹਦਾ ਆਂਸਰ ਦੇਈਏ, ਉਹ ਵੀ ਆਪਣੀ ਸਮਝ ਮੁਤਾਬਕ। ਦਾਅਵਾ ਸਾਡਾ ਇਹ ਨਹੀਂ ਹੁੰਦਾ ਤੇ ਨਾ ਅਸੀਂ ਇਹ ਦਾਵਾ ਕਰ ਸਕਦੇ ਹਾਂ, ਨਾ ਦੁਨੀਆਂ 'ਚ ਕੋਈ ਇਹ ਦਾਵਾ ਕਰਦਾ ਕਿ ਜੋ ਮੈਂ ਕਰ ਰਿਹਾ ਇਹੀ ਫਾਈਨਲ ਹੈ। ਨਹੀਂ, ਬਾਣੀ ਦੇ ਰਚੇਤਿਆਂ ਨੇ ਬਾਣੀ ਜਿਸ ਸਟੇਟ ਆਫ ਮਾਇੰਡ ਦੇ ਵਿੱਚ, ਜਿਸ ਸਥਿਤੀ ਦੇ ਵਿੱਚ, ਜਿਸ ਅਧਿਆਤਮਕ ਉਸ ਬੁਲੰਦੀ ਦੇ ਅਵਸਥਾ ਦੇ ਵਿੱਚ ਸਿਰਜਣਾ ਕੀਤੀ, ਉਹ ਉਹੀ ਜਾਣਦੇ ਨੇ। ਅਸੀਂ ਸਿਰਫ ਬਾਣੀ ਦੇ ਗ੍ਰੈਮਰ ਨੂੰ, ਸ਼ਬਦਾਵਲੀ ਨੂੰ, ਜਾਂ ਸੰਭਾਵਨਾਵਾਂ ਨੂੰ, ਜਾਂ ਉਸ ਦਾਇਰੇ ਦੇ ਵਿੱਚ ਜਿਹੜਾ ਕਿ ਗੁਰਮਤ ਨੇ ਇੱਕ ਨਰੇਟਿਵ ਸੈੱਟ ਕੀਤਾ ਹੋਇਆ, ਮੂਲ ਮੰਤਰ ਜਾਂ ਮੰਗਲਾ ਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸੈਂਟਰਲ ਜਾਂ ਪ੍ਰੀਅੰਬਲ ਦੇ ਦਾਇਰੇ ਦੇ ਵਿੱਚ, ਉਸ ਦੇ ਆਧਾਰ ਤੇ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਗੱਲ ਕਰਨ ਦੀ। ਤੇ ਅੱਜ ਦਾ ਸਵਾਲ ਜਿਹੜਾ ਹੈ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਛਾਣ ਕਰ ਲੈਣਾ ਹੈ। The greatest knowledge is to know yourself, to understand yourself. ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੀ ਨੌਲੇਜ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ, ਵੱਡੇ ਵੱਡੇ, ਯਾਨੀ ਕਿ ਹਰ ਚੀਜ਼ ਜਿਹੜੀ ਆ ਉਹ ਪ੍ਰੋਫੈਸ਼ਨਲਾਈਜ਼ ਹੋ ਚੁੱਕੀ ਦੀ ਆ। ਇੱਥੋਂ ਤੱਕ ਕਿ ਸਾਡੇ ਭਾਵੇਂ ਸਿੱਖਾਂ ਦੇ ਵਿੱਚ ਇਹ ਰਿਵਾਜ ਨਹੀਂ ਆ, ਪਰ ਦੂਜਿਆਂ ਧਰਮਾਂ ਦੇ ਵਿੱਚ PhD ਲੈਵਲ ਤੱਕ ਪੜ੍ਹਾਈ ਕਰਕੇ ਸਿੱਖਿਆਰਥੀਆਂ ਨੂੰ ਤਿਆਰ ਕਰਕੇ, ਟ੍ਰੇਨਡ ਕਰਕੇ ਧਾਰਮਿਕ ਇੰਸਟੀਟਿਊਸ਼ਨਸ ਦੇ ਵਿੱਚ ਪ੍ਰਚਾਰਕ ਦੇ ਤੌਰ ਤੇ, ਯਾਨੀ ਕਿ ਅਪੁਆਇੰਟ ਕੀਤਾ ਜਾਂਦਾ, ਭੇਜਿਆ ਜਾਂਦਾ ਹੈ। ਪਰ ਨੌਲੇਜ ਜਿਹੜੀ ਆ, ਭਾਵੇਂ ਕੋਈ ਡਿਗਰੀ ਕਰ ਲਏ, ਭਾਵੇਂ ਕੋਈ PhD ਕਰ ਲਏ, DLED ਕਰ ਲਏ, DSC ਕਰ ਲਏ, ਕੋਈ ਇਸ ਤਰ੍ਹਾਂ ਦੀ ਲਿਮਿਟ ਨਹੀਂ ਆ। ਪਰ ਉਹ ਨੌਲੇਜ ਜਿਹੜੀ ਆ, ਕੀ ਉਹ ਨੌਲੇਜ ਠੀਕ ਆ? ਕਿਸੇ ਨੇ ਡਾਕਟਰੇਟ ਕੀਤੀ ਆ ਮੈਡੀਕਲ ਲਾਈਨ ਦੇ ਵਿੱਚ, ਕਿਸੇ ਨੇ ਇੰਜੀਨੀਅਰਿੰਗ ਦੇ ਵਿੱਚ, ਉਹ ਆਪਣੇ ਕਿੱਤੇ ਦੇ ਤੌਰ ਤੇ ਜਾਂ ਸਮਾਜ ਦੇ ਲੋਕਾਂ ਦਾ ਇਲਾਜ ਕਰ ਸਕਦਾ, ਉਸਦਾ ਬੜਾ ਫਾਇਦਾ ਹੈ। ਇਹ ਨਹੀਂ ਆ ਕਿ ਨੌਲੇਜ ਹਾਸਲ ਕਰਨੀ, ਸਕਿੱਲ ਹਾਸਲ ਕਰਨੀ, ਅਸਲ 'ਚ ਉਹ ਸਕਿੱਲ ਹੈ, ਉਹ ਪ੍ਰੋਫੈਸ਼ਨ ਹੈ, ਕਿੱਤਾ ਹੈ, ਜਿਸ ਦੇ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ। ਪਰ ਜਿਹੜਾ ਦੂਸਰਾ ਫੀਲਡ ਹੈ ਨੌਲੇਜ, ਦੁਨੀਆਂ ਨੂੰ, ਦੂਜਿਆਂ ਨੂੰ, ਭਾਵੇਂ ਅਸੀਂ ਬਾਇਓਲੋਜੀਕਲੀ ਸਰੀਰ ਨੂੰ ਕਿਤਨਾ ਸਮਝ ਲਈਏ, ਅਸੀਂ ਸੰਸਾਰ ਦੇ ਸਾਰੇ ਹੀ ਪ੍ਰਾਣੀਆਂ ਦੇ ਸਰੀਰ ਦੀ ਨੌਲੇਜ ਹਾਸਲ ਕਰ ਲਈਏ, ਯਾਨੀ ਕਿ ਬਾਇਓਲੋਜੀ, ਜੀਵ ਵਿਗਿਆਨ ਦੇ ਮਾਹਿਰ ਹੋ ਜਾਈਏ, ਭੂ ਵਿਗਿਆਨ ਦੇ ਮਾਹਿਰ ਹੋ ਜਾਈਏ, ਬਾਇਓਲੋਜੀ, ਜੀਓਲੋਜੀ, ਜੀਓਗ੍ਰਾਫੀ, ਸੋਸ਼ਾਲੋਜੀ, ਕੈਮਿਸਟਰੀ, ਫਿਜ਼ਿਕਸ, ਕਿਸੇ ਵੀ ਵਿਗਿਆਨ ਦੇ ਵਿੱਚ ਆਪਾਂ ਮਹਾਰਤ ਹਾਸਲ ਕਰ ਲਈਏ, ਪਰ ਕੀ ਉਸਨੂੰ ਆਪਾਂ ਵੱਡਾ ਗਿਆਨ ਸਮਝ ਸਕਦੇ ਹਾਂ? ਗੁਰਬਾਣੀ ਨੇ, ਕਿਉਂਕਿ ਉਸ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ, ਪ੍ਰਕਾਸ਼ ਤੋਂ ਪਹਿਲਾਂ, ਧਾਰਮਿਕ ਖੇਤਰ ਦੇ ਵਿੱਚ ਵੀ ਸਭ ਤੋਂ ਵੱਡਾ ਗਿਆਨ ਦਾ ਸੋਮਾ ਬਹੁਤੀਆਂ ਕਿਤਾਬਾਂ ਨੂੰ ਪੜ੍ਹਿਆ ਮੰਨਿਆ ਜਾਂਦਾ ਸੀ। ਜਦੋਂ ਗੁਰੂ ਸਾਹਿਬ ਬਨਾਰਸ ਦੇ ਵਿੱਚ ਜਾਂਦੇ ਨੇ, ਉੱਥੇ ਉਹਨਾਂ ਦਾ ਦੀ ਵਿਚਾਰ ਚਰਚਾ ਹੁੰਦੀ ਹੈ। ਪੰਡਿਤ, ਮੈਨੂੰ ਉਹਨਾਂ ਦਾ ਨਾਂ ਇਸ ਵਕਤ ਭੁੱਲ ਗਿਆ, ਕੁਝ ਖੁਸ਼ ਚਤੁਰਦਾਸ, ਉਹਨਾਂ ਦੇ ਨਾਲ ਹੁੰਦਾ ਹੈ, ਜਿਹੜੇ ਗੁਰੂ ਸਾਹਿਬ ਨੂੰ ਪੰਡਿਤ ਕਬੀਰ ਜੀ ਤੇ ਰਵਿਦਾਸ ਜੀ ਦਾ ਦੀ ਦੱਸ ਵੀ ਦਿੰਦੇ ਨੇ, ਉਹਨਾਂ ਦੇ ਬਾਰੇ ਦੱਸਦੇ ਨੇ ਤੇ ਉਹਨਾਂ ਨੂੰ ਮਿਲਾਉਣ ਵਾਸਤੇ ਲੈ ਕੇ ਵੀ ਜਾਂਦੇ ਨੇ। ਚਤੁਰਦਾਸ ਦਾ ਵੀ ਇਹੀ ਹਿਸਾਬ ਸੀ ਕਿ ਉਹ ਜਦੋਂ ਕਿਸੇ ਨਾਲ ਬਹਿਸ ਕਰਦਾ ਸੀ, ਚਤੁਰਦਾਸ ਦਾ ਹੀ ਬਹੁਤ ਨਜ਼ਦੀਕੀ ਦੋਸਤ ਮਿੱਤਰ ਕਸ਼ਮੀਰ ਦੇ ਵਿੱਚ ਪੰਡਿਤ ਬ੍ਰਹਮਦਾਸ ਸੀ। ਹਾਲਾਂਕਿ ਇਤਿਹਾਸਕ ਤੌਰ ਤੇ ਕਈ ਵਾਰੀ ਇਹਨਾਂ ਗੱਲਾਂ ਦਾ ਸੁਮੇਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਪੰਡਿਤ ਬ੍ਰਹਮਦਾਸ ਜਿਹੜੇ ਸੀ ਬ੍ਰਹਮਦੱਤ, ਇਹ ਸ਼ੈਵ ਬ੍ਰਾਹਮਣ ਸਨ ਤੇ ਚਤੁਰਦਾਸ ਜਿਹੜਾ ਸੀ ਇਹ ਵਿਸ਼ਨੂੰ ਬ੍ਰਾਹਮਣ ਸਨ। ਅਸੀਂ ਵਿਸ਼ਨੂੰ ਬ੍ਰਾਹਮਣ ਤੇ ਸ਼ੈਵ ਬ੍ਰਾਹਮਣਾਂ ਦੇ ਵਿੱਚ ਸਾਨੂੰ ਫਰਕ ਨਹੀਂ ਪਤਾ ਅਜੇ ਤੱਕ। ਮੈਜੋਰਟੀ ਉਹ ਜਿਹੜੇ ਬ੍ਰਾਹਮਣ ਸੰ ਪਰੰਪਰਾ ਚੋਂ ਸਿੱਖੀ ਚ ਆਏ ਨੇ, ਜਿਵੇਂ ਪੱਟ ਸਾਹਿਬਾਨ ਸਨ, ਜਿਵੇਂ ਸਾਡੇ ਵੱਡੇ ਸ਼ਹੀਦ ਪਰਿਵਾਰਾਂ ਨਾਲ ਜੁੜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ, ਇਹ ਸਾਰੇ ਹੀ ਜਿਹੜੇ ਸਨ ਇਹ ਵੀ ਇਸੇ ਤਰ੍ਹਾਂ ਹੀ ਯਾਨੀ ਕਿ ਉਸ ਪਰੰਪਰਾ ਚੋਂ ਸਨ ਜਿਹਦੇ ਉਹ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆ ਚੁੱਕੇ ਸਨ। ਪਿਛੋਕੜ ਇਹਨਾਂ ਦਾ ਵੀ ਉਹੀ ਸੀ। ਖੈਰ ਆਪਾਂ ਗੱਲ ਕਰ ਰਹੇ ਸੀ ਚਤੁਰਦਾਸ ਦੀ, ਤੇ ਉੱਥੇ ਵੀ ਗੁਰੂ ਸਾਹਿਬ ਨੇ ਉਸਨੂੰ ਗਿਆਨ ਦਿੱਤਾ ਤੇ ਇਹ ਕਿਤਾਬਾਂ ਦਾ ਜਿਹੜਾ ਪੜ੍ਹਨ ਦਾ ਬਹੁਤਾ ਰੱਖਣ ਦਾ ਇਸ ਭਰਮ ਨੂੰ ਤੋੜਿਆ। ਤੇ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਕਸ਼ਮੀਰ ਦੇ ਵਿੱਚ ਆਪਣੀ ਉੱਤਰਖੰਡ ਦੀ ਫੇਰੀ ਦੇ ਦੌਰਾਨ, ਉਦਾਸੀ ਦੇ ਦੌਰਾਨ ਵਾਪਸ ਆਉਂਦੇ ਨੇ ਪੱਟਣ, ਤੇ ਉੱਥੇ ਜਦੋਂ ਉਹਨਾਂ ਦਾ ਮਿਲਾਪ ਹੁੰਦਾ ਪੰਡਿਤ ਬ੍ਰਹਮਦੱਤ ਦਾ ਦੇ ਨਾਲ, ਜਿਸ ਨੂੰ ਕਿ ਖੱਤ ਦੇ ਵਿੱਚ, ਚਿੱਠੀ ਦੇ ਵਿੱਚ ਪੰਡਿਤ ਚਤੁਰਦਾਸ ਨੇ ਲਿਖਿਆ ਹੋਇਆ ਸੀ, ਗੁਰੂ ਸਾਹਿਬ ਦੀ ਅਸਮਤ ਦੇ ਬਾਰੇ ਪਹਿਲਾਂ ਹੀ ਨੌਲੇਜ ਸੀ, ਤੇ ਉਸ ਨੂੰ ਹੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਕਣਾ ਚਾਹੁੰਦਾ। ਪਾਸਾ ਦੀਵਾਰ ਦੇ ਵਿੱਚ ਆਪਾਂ ਇਹ ਸਲੋਕ ਜਿਹੜੇ ਨੇ ਉੱਥੇ ਸ਼ਬਦ ਮੌਜੂਦ ਹੈ, ਰੋਜ਼ ਪਾਠ ਕਰਦੇ ਹਾਂ। ਸੋ ਗੁਰਮਤ ਦੇ ਅਨੁਸਾਰ ਜੇ ਕਿਸੇ ਵਿਅਕਤੀ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਗਿਆਨੀ, ਤੇ ਸਭ ਤੋਂ ਵੱਡਾ ਗਿਆਨੀ ਜਿਸ ਨੂੰ ਆਪਾਂ ਬ੍ਰਹਮ ਗਿਆਨ ਤੱਕ ਦਾ, ਕਿਉਂਕਿ ਬ੍ਰਹਮ ਇਨਸਾਨ ਦੇ ਅੰਦਰ ਹੀ, ਅਕਾਲ ਪੁਰਖ ਦਾ ਨਿਵਾਸਾ ਅੰਦਰ ਹੀ ਹੈ, ਤੇ ਜਿਸ ਵਿਅਕਤੀ ਨੇ ਬ੍ਰਹਮ ਦੀ ਪਹਿਚਾਣ ਕਰ ਲਈ ਉਸ ਵਿਅਕਤੀ ਨੂੰ, ਜਿਸਨੇ ਬ੍ਰਹਮ ਨੂੰ ਪਛਾਣਿਆ ਉਸ ਵਿਅਕਤੀ ਨੇ ਹੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਨੂੰ ਸਮਝਿਆ, ਉਸ ਨੂੰ ਹੀ ਜਿਹੜਾ ਹੈ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ। ਸੋ ਇਸੇ ਕਰਕੇ ਆਪਾਂ ਇਸ ਗੱਲ ਤੇ, ਯਾਨੀ ਕਿ ਜਿਹੜਾ ਅੱਜ ਦਾ ਸਾਡਾ ਵਿਚਾਰ ਚਰਚਾ ਹੈ ਉਹ ਇਹੀ ਹੈ ਕਿ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਆਪਣੇ ਆਪ ਦੀ ਪਹਿਚਾਣ ਕਰਨਾ। ਗੁਰਬਾਣੀ ਦੇ ਵਿੱਚ ਗਿਆਨ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਗਿਆਨ ਦਾ ਸੁਰਮਾ ਮੈਨੂੰ ਗੁਰੂ ਨੇ, ਮੇਰੇ ਸਤਿਗੁਰੂ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ, ਮੇਰੀਆਂ ਸੁਰਤੀ ਦੇ ਨੈਣਾਂ ਦੇ ਵਿੱਚ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਕਿਉਂਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਉਸ ਗੁਰੂ ਦਾ ਮੈਨੂੰ ਸੰਤ ਦਾ ਮਿਲਾਪ ਹੋਇਆ, ਤੇ ਹੋਇਆ ਕਿ ਮੇਰੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੋਇਆ, ਇੱਕ ਉਸ ਬ੍ਰਹਮ ਗਿਆਨ ਮੈਨੂੰ ਹੋ ਗਿਆ, ਪਰ ਬ੍ਰਹਮ ਗਿਆਨ ਆਪੇ ਤੋਂ ਹੁੰਦਾ, ਕਿਉਂਕਿ ਗੁਰਬਾਣੀ ਗੁਰਸਿੱਖ ਦਾ ਜਿਹੜਾ ਸਿੱਖੀ ਦਾ ਜਿਹੜਾ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਗੋਲ, ਡੈਸਟੀਨੇਸ਼ਨ, ਮੰਜ਼ਿਲ, ਉਹ ਸਚਿਆਰਾ ਬਣਨਾ। ਕਿ ਉਹ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਉਸ ਕੂੜ ਦੀ ਦੀਵਾਰ ਨੂੰ ਤੋੜਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਮਝਣਾ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ। ਜਿਹੜੀ ਇਹ ਹਲਕੀ ਜਿਹੀ ਭਰਮ ਦੀ ਹੋਮੇ ਦੀ ਦਾ ਜਿਹੜਾ ਪਰਦਾ ਹੈ, ਇਹ ਤਦ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ। ਤੇ ਫਿਰ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ, ਸਾਰੀ ਬਾਣੀ ਹੀ ਜਿਹੜੀ ਆ ਉਹ ਮਨ ਸਮਝਾਉਣ ਤੇ ਹੀ ਆ। ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਇਹੀ ਕਿਹਾ ਸੀ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ, ਜਦੋਂ ਆਨੰਦ ਦੀ ਅਵਸਥਾ ਆਉਂਦੀ ਆ, ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਮੇਰੀ ਮਾਤਾ, ਜਦੋਂ ਮੈਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ, ਸਤਿਗੁਰੂ ਦਾ ਮਿਲਾਪ ਕਿਵੇਂ ਉਹਦੀ ਸਮਝ ਆਣੀ, ਜਿਵੇਂ ਬਾਣੀ ਚ ਆਉਂਦਾ ਨਾ ਹੁਕਮ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ। ਬਾਕੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀ, ਸਾਰਾ ਕੁਝ ਕੋਈ ਕਰਦਾ, ਪਰ ਇਸੇ ਸ਼ਬਦ ਅੰਤ ਦੇ ਵਿੱਚ ਗੁਰੂ ਸਾਹਿਬ ਫੈਸਲਾ ਕਰਦਾ ਜੋ ਕਰੋ। ਜਦ ਤੱਕ ਹੁਕਮ ਦੀ ਪਹਿਚਾਣ ਨਹੀਂ ਹੁੰਦੀ, ਹੁਕਮ ਦੀ ਸਮਝ ਨਹੀਂ ਆਉਂਦੀ, ਕਹੋ ਨਾਨਕ ਗੁਰਪਰਮ ਚੁਕਾਇਆ ਪ੍ਰਭ ਅਵਿਨਾਸੀ ਕਰਮੇ ਪਾ, ਇਸੇ ਸ਼ਬਦ ਚ ਹੀ ਆ ਕਿ ਜਿਹੜਾ ਅਕਾਲ ਪੁਰਖ ਦਾ ਮਿਲਾਪ ਹੈ ਉਹ ਹੁਕਮ ਦੀ ਸਮਝ, ਯਾਨੀ ਕਿ ਜਿਸ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ, ਉਸ ਨੂੰ ਉਸ ਅਕਾਲ ਪੁਰਖ ਦੀ ਸਮਝ ਆ ਗਈ। ਪਰ ਹੁਕਮ ਦੀ ਪਛਾਣ ਕਿਵੇਂ ਹੋਏਗੀ, ਹੋਮੇ ਖਤਮ ਹੋਏਗੀ, ਆਪਣੇ ਆਪ ਦੀ ਸਮਝ ਆਏਗੀ। ਇਸੇ ਕਰਕੇ ਬਾਣੀ ਕਹਿੰਦਾ ਮਨ ਜੀਤਾ ਜਗ ਜੀਤ। ਸਾਰੀ ਹਾਂ ਆਪਾਂ ਆਨੰਦ ਸਾਹਿਬ ਦੀ ਗੱਲ ਕਰ ਰਹੇ ਸੀ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦੀ ਸਾਰੀ ਪੌੜੀ ਜਾਂਦਾ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਖੁਸ਼ੀਆਂ ਆਨੰਦ ਅਵਸਥਾ ਆ ਗਈ। ਪਰ ਇਹ ਕਿਵੇਂ ਆਈ, ਜਿਹੜਾ ਰਸਤਾ ਦੱਸਦੇ ਨੇ ਗੁਰੂ ਅਮਰਦਾਸ ਪਾਤਸ਼ਾਹ, ਦੂਜੀ ਪੌੜੀ ਚ ਕਹਿ ਰਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਤੂੰ ਹਮੇਸ਼ਾ ਉਸ ਰਸਤੇ ਤੇ ਤੁਰ, ਹਰੀ ਦੇ ਨਾਲ, ਹਰੀ ਦੇ ਕਹਿੰਦੇ ਨਾ ਪੈ ਕੇ ਚਰਨ ਕਰ ਪਾਓ ਕੇ, ਉਸੇ ਰਸਤੇ ਤੇ ਤੂੰ ਪੈ ਕੇ ਚਰਨ, ਡਿਸਿਪਲਿਨ ਦਾ ਮਾਰਗ ਚੋਂ ਚਰਨ ਤੇਰੇ ਉਸੇ ਪਾਸੇ ਜਾਣ। ਸੋ ਉਹ ਰਸਤਾ ਚੋਂ ਹਮੇਸ਼ਾ ਹੀ ਆਠ ਪੈਰ ਤੇ ਤੂੰ ਆਨੰਦ ਦੇ ਵਿੱਚ ਹੀ ਰਹੇਗਾ, ਕਿਉਂਕਿ ਤੈਨੂੰ ਸਤਿਗੁਰੂ ਜਦੋਂ ਪਾਇਆ ਨਾ, ਕਿਵੇਂ ਪਾਇਆ, ਮਨ ਨੂੰ ਸਮਝਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ। ਜਿਸ ਵਿਅਕਤੀ ਨੂੰ ਇਸ ਜ਼ਮਾਨੇ ਦੇ ਵਿੱਚ ਇਸ ਹਾਲਾਤ ਇਹਨਾਂ ਹਾਲਾਤਾਂ ਦੇ ਵਿੱਚ ਇਸ ਸੰਸਾਰ ਦੇ ਵਿੱਚ ਜਿਹੜਾ ਉਸ ਰੰਗ ਚ ਰੰਗਿਆ ਗਿਆ, ਕਿਉਂਕਿ ਬਾਣੀ ਦੇ ਵਿੱਚ ਜੱਠੀ ਸਾਹਿਬ ਰੋਜ਼ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਆ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ, ਸਰੀਰ ਨੂੰ ਸਫਾਈ ਜਿਹੜੀ ਆ ਉਹ ਪਾਣੀ ਦੇ ਨਾਲ ਕੀਤੀ ਜਾ ਸਕਦੀ ਆ, ਹੋਰ ਵੱਧ ਗੰਦਗੀ ਹੋਏਗੀ ਭਰੀਏ, ਮੂੰਹ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਉਹ ਤੋਂ ਉਹਨੂੰ ਸਾਬਣ ਨਾਲ ਕੈਮੀਕਲ ਦੇ ਨਾਲ ਧੋ ਕੇ ਪਾਣੀ ਨਾਲ ਧੋਵਾਂਗੇ। ਭਰੀਆ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਲਾਂ ਨਹੀਂ ਕਰਾਂਗੇ, ਉਸ ਨੂੰ ਨਾਮ ਦੇ ਰੰਗ ਚ ਹੀ ਰੰਗਿਆਂ ਸਾਫ਼ ਕੀਤਾ ਜਾ ਸਕਦਾ। ਜੇ ਬੰਦੇ ਦੀ ਸੋਚ ਗੰਦੀ ਹੋਈ ਹੋਵੇ, ਮਲੀਨ ਹੋਈ ਹੋਵੇ, ਮਾੜੀ ਹੋਈ ਹੋਵੇ, ਸੋ ਇਸੇ ਕਰਕੇ ਨਾਮ ਦੇ ਰੰਗ ਚ ਇੱਥੇ ਵੀ ਇਹੀ ਕਹਿੰਦੇ ਆ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੇ ਜਾਂ ਕਰ ਸਕਦਾ। ਉਹ ਮਨੁੱਖ ਜਿਹੜਾ ਪੂਰੇ ਸਤਿਗੁਰੂ ਤੋਂ ਜੁਗਤੀ ਲੈ ਕੇ, ਪੂਰੇ ਸਤਿਗੁਰੂ ਨੂੰ ਮਿਲ ਕੇ ਆਪਣੇ ਆਪ ਨੂੰ ਜਿਣਨ ਦਾ ਸੋਚ ਹੀ ਲੈ ਕੇ ਆਪਣੇ ਆਪ ਨੂੰ ਜਿਣਦਾ ਹੈ, ਉਹ ਬਲ, ਉਹ ਕਲਾ, ਉਹ ਗੁਰ, ਉਹ ਜੁਗਤੀ ਪ੍ਰਾਪਤ ਕਰ ਲੈਂਦਾ ਹੈ ਜਿਹਦੇ ਨਾਲ ਆਪਣੇ ਆਪ ਨੂੰ ਕਾਬੂ ਚ ਰੱਖਣਾ, ਆਪਣੇ ਆਪ ਨੂੰ ਸਮਝਣਾ, ਫਿਰ ਹਰ ਸ਼ੈ ਉਸਦੇ ਅਧੀਨ ਹੈ। ਜੀਵਨ ਦਾ ਹਰ ਰਸਤਾ ਉਹ ਜਾਣਦਾ ਹੈ, ਯਾਨੀ ਕਿ ਉਸ ਦੇ ਉਹ ਇਤਨਾ ਗੁਣਵਾਨ ਹੋ ਜਾਂਦਾ ਹੈ ਕਿ ਉਸਦੇ ਰਸਤੇ ਦੀ ਕੋਈ ਰੁਕਾਵਟ ਹੀ ਨਹੀਂ ਬਣਦਾ। ਪਰ ਕਿਵੇਂ? ਤੇ ਉਹੀ ਸੂਰਮਾ ਹੈ ਜਿਸ ਨੂੰ, ਕਿਉਂਕਿ ਉਹ ਹਰੀ ਦੇ ਰੰਗ ਚ ਰੰਗਿਆ ਗਿਆ, ਉਸ ਨੂੰ ਜ਼ਿੰਦਗੀ ਦੀ, ਕਿਉਂਕਿ ਗੁਰਬਾਣੀ ਚ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਜੀਵਨ ਹੈ ਇਹ ਕੁਝ ਤਿਆਗਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੰਸਾਰ ਤਿਆਗ ਕੇ ਭੱਜ ਕੇ ਚਲੇ ਜਾਓ। ਤਿਆਗਣ ਦਾ ਮਤਲਬ ਇਹ ਆ ਕਿ ਜੇ ਕੋਈ ਅਮੀਰ ਤੋਂ ਅਮੀਰ ਆਦਮੀ ਵੀ ਹੈਗਾ, ਉਸਦੀ ਮਾਨਸਿਕ ਸੋਚ ਇਹ ਹੋਣੀ ਚਾਹੀਦੀ ਆ, ਕਿਉਂਕਿ ਉਸਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਤਿਆਗਣਾ, ਤਿਆਗਣ ਅਨੇਕਾ ਕਾਮ ਕ੍ਰੋਧ ਲੋਭ ਮੋਹ ਤਿਆਗ। ਹੁਣ ਤਿਆਗਣ ਦੀ ਅਵਸਥਾ ਮਤਲਬ ਇਹ ਨਹੀਂ ਹੈ ਕਿ ਉਸਦਾ ਮਤਲਬ ਹੈ ਕਿ ਜੇ ਕੋਈ ਲਕਸ਼ਰੀ ਲਾਈਫ ਜੀ ਰਿਹਾ, ਮਾਨਸਿਕ ਅਵਸਥਾ ਉਸਦੀ ਇਹ ਹੋਣੀ ਚਾਹੀਦੀ ਹੈ, ਜੇ ਕੱਲ ਨਹੀਂ ਆ ਉਹਦੇ ਜੀਵਨ ਤੇ ਫਰਕ ਨਹੀਂ ਪੈਣਾ ਚਾਹੀਦਾ। ਇੱਕ ਪੁਰਾਣੀ ਮਿਸਾਲ, ਇੱਕ ਕਹਾਣੀ ਕਿਸੇ ਵਿਅਕਤੀ ਨੇ ਦੱਸੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਹਾਣੀਆਂ ਸੱਚ ਹੋਣੀਆਂ ਹੋਣ, ਪਰ ਸਮਝਾਉਣ ਵਾਸਤੇ ਕਈ ਵਾਰੀ ਕਹਾਣੀ ਨੂੰ ਬਣਾਇਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ। ਜਿਵੇਂ ਉਹ ਕਹਿੰਦੇ ਕਿ ਜੰਗਲ ਦੇ ਇੱਕ ਬਹੁਤ ਅੱਛਾ ਸਾਧੂ ਸੀ, ਉਹਦੇ ਦਰਸ਼ਨਾਂ ਨੂੰ ਕੋਈ ਰਾਜਾ ਆਇਆ ਤੇ ਉਸਨੇ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਚੱਲੋ ਮੇਰੇ ਮਹਿਲਾਂ ਚ ਰਹੋ, ਆ ਕੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਧੂ ਉੱਠ ਕੇ ਆ ਗਏ, ਉਹ ਮਹਿਲਾਂ ਚ ਰਹਿਣ ਲੱਗੇ, ਉਹਨਾਂ ਦੀ ਸੇਵਾ ਹੁੰਦੀ ਰਹੀ। ਉਹ ਆਮ ਜ਼ਿੰਦਗੀ ਦੇ ਜਿਹੜੀਆਂ ਵੀ ਸਹੂਲਤਾਂ ਸਨ ਉਹ ਇੰਜੋਏ ਕਰਦੇ ਰਹੇ। ਤੇ ਇੱਕ ਦਿਨ ਉਸ ਰਾਜੇ ਦੇ ਦਿਲ ਚ ਖਿਆਲ ਆਇਆ ਕਿ ਹੁਣ ਇਹਦੇ ਤੇ ਮੇਰੇ ਚ ਫਰਕ ਕੀ ਹੈ, ਇਹ ਵੀ ਸਾਰਾ ਆਨੰਦ ਮਾਣ ਰਿਹਾ। ਤੇ ਉਸਨੇ ਇੱਕ ਦਿਨ ਉਸ ਸਾਧੂ ਨੂੰ ਕਹਿ ਦਿੱਤਾ ਕਿ ਤੁਹਾਡੇ ਤੇ ਮੇਰੇ ਚ ਕੀ ਫਰਕ ਹੈ, ਤੁਸੀਂ ਵੀ ਉਹ ਸਾਰਾ ਕੁਝ ਮਾਣ ਰਹੇ ਹੋ। ਸਾਧੂ ਨੇ ਕਿਹਾ ਫਰਕ ਹੈ। ਕਹਿੰਦਾ ਕੀ ਆ? ਉਹਨੇ ਕਿਹਾ ਠੀਕ ਆ, ਚੱਲ ਤੈਨੂੰ ਫਰਕ ਦੱਸਦਾ, ਇੱਥੇ ਨਹੀਂ ਦੱਸਦਾ, ਬਾਹਰ ਨਿਕਲ, ਬਾਹਰ ਦੱਸ। ਮਹਿਲ ਤੋਂ ਬਾਹਰ ਆਏ, ਉਹਨੇ ਕਿਹਾ ਥੋੜਾ ਹੋਰ ਅੱਗੇ ਦੱਸਦਾ। ਥੋੜਾ ਹੋਰ ਅੱਗੇ ਗਿਆ, ਇੱਕ ਪੁਲ ਸੀ, ਨਦੀ ਸੀ, ਪਾਰ ਕੀਤਾ। ਕਹਿੰਦਾ ਉੱਥੇ ਦੱਸਾਂਗਾ। ਉੱਥੇ ਜਾ ਕੇ ਕਹਿਣ ਲੱਗਾ ਰਾਜੇ ਚੱਲ ਚਲੀਏ। ਕਹਿੰਦਾ ਕਿੱਧਰ? ਕਹਿੰਦਾ ਜੰਗਲ ਚ। ਉਹ ਕਹਿੰਦਾ ਮੈਂ ਕਿੱਦਾਂ ਜਾ ਸਕਦਾ, ਮੇਰੇ ਲਾਮ ਲਸ਼ਕਰ ਏ, ਮੇਰੇ ਇੱਥੇ ਮਹਿਲ ਏ, ਮੇਰੀਆਂ ਜ਼ਿੰਮੇਵਾਰੀਆਂ ਨੇ, ਮੈਂ ਮੇਰੀਆਂ ਫੌਜਾਂ ਨੇ, ਮੇਰਾ ਸਾਰਾ ਕੁਝ, ਮੈਂ ਛੱਡ ਕੇ ਕਿਵੇਂ ਜਾ ਸਕਦਾ। ਕਹਿੰਦਾ ਨਹੀਂ ਇਹੀ ਤੇ ਫਰਕ ਹੈ ਤੇ ਮੈਂ ਜਾ ਰਿਹਾ। ਬਾਦਸ਼ਾਹ ਨੂੰ ਉਸ ਵੇਲੇ ਸਮਝ ਆਈ ਕਿ ਵਾਕਈ ਉਹ, ਕਿਉਂਕਿ ਉਹਨੇ ਇਹ ਕਿਹਾ ਕਿ ਵੀ ਫਰਕ ਇਹੀ ਸੀ ਕਿ ਜੇ ਮੈਨੂੰ ਮਿਲ ਗਿਆ ਤੇ ਮੈਂ ਉਸਨੂੰ ਇੰਜੋਏ ਕਰ ਲਿਆ, ਨਹੀਂ ਤਾਂ ਮੇਰੀ ਜਿਹੜੀ ਮੰਜ਼ਿਲ ਹੈ ਯਾਨੀ ਕਿ ਮੇਰੇ ਵਾਸਤੇ ਰਹਿ ਗਿਆ ਆ ਗਿਆ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਆਈ ਹੈ ਉਹ ਜਾ ਵੀ ਸਕਦੀ ਹੈ। ਤੇ ਇਸੇ ਕਰਕੇ ਤਿਆਗੀ ਮਨੁੱਖ ਜਿਹੜਾ ਹੈ, ਜਿਹੜਾ ਆਪੇ ਨੂੰ ਸਮਝ ਲੈਂਦਾ, ਜਿਸ ਨੂੰ ਇਹ ਗਿਆਨ ਆਪੇ ਨੂੰ ਸਮਝਿਆ ਉਸਨੂੰ ਗਿਆਨ ਹੋ ਗਿਆ, ਤੇ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ, ਤਿਆਗ ਇਹੀ ਆ ਕਿ ਜਿਸ ਅਵਸਥਾ ਦੇ ਵਿੱਚ ਰਹੋ ਉਸੇ ਵਿੱਚ, ਯਾਨੀ ਕਿ ਜੇ ਦੌਲਤ ਕਿਸੇ ਟਾਈਮ ਚਲੀ ਜਾਂਦੀ ਹੈ, ਦੌਲਤ ਗੁਜ਼ਰਾਨ ਹੈ। ਗੁਰਸਿੱਖੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਾਹ ਦੌਲਾ ਨੂੰ ਇਹ ਜਵਾਬ ਦਿੱਤਾ ਸੀ ਤੇ ਉਹ ਗੁਜ਼ਰਾਨ ਜਿਹੜਾ ਹੈ ਜੇ ਉਹ ਹੈ ਤੇ ਉਸਨੂੰ ਹੰਡਾਣਾ ਹੈ ਨਾਜਾਇਜ਼ ਤਰੀਕੇ ਨਾਲ, ਨਹੀਂ ਜਾਇਜ਼ ਤਰੀਕੇ ਦੇ ਨਾਲ, ਕਿਉਂਕਿ ਮਿਹਨਤ ਸਿੱਖੀ ਦਾ ਪਹਿਲਾ ਅਸੂਲ ਹੀ ਹੈ। ਕਾਲ ਖਾਏ ਕਿ ਹੱਥੋਂ ਦੇ ਨਾਨਕ, ਕਾਲ ਕਮਾਈ ਕਰਨੀ ਹੈ, ਮਿਹਨਤ ਕਰਨੀ ਹੈ, ਰੋਜ਼ਗਾਰ ਪੈਦਾ ਕਰਨਾ, ਗੁਜ਼ਰਾਨ ਪੈਦਾ ਕਰਨਾ, ਪਰ ਨਾਲ ਦੀ ਨਾਲ ਉਹਦੇ ਨਾਲ ਜੁੜਿਆ ਵੀ ਰਹਿਣਾ, ਕਿਉਂਕਿ ਉਹ ਵੀ ਨੇਕ ਕਮਾਈ ਕਰਕੇ। ਇਸੇ ਕਰਕੇ ਜਿਸ ਜੀਵਨ ਨੂੰ ਗੁਰਸਿੱਖ ਨੇ ਗੁਜ਼ਾਰਨਾ ਹੈ, ਉਸ ਨੂੰ ਗੁਜ਼ਾਰਨ ਵਾਸਤੇ ਗਿਆਨ ਚਾਹੀਦਾ ਹੈ। ਤਾਂ ਹੀ ਕਹਿੰਦੇ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪਿਠਿਆ ਨਾਨਕ ਮੰਨ। ਗਿਆਨ ਜਿਹੜਾ ਹੈ ਆਪੇ ਨੂੰ, ਜਦੋਂ ਆਪਾ ਆਪਣੀ ਪਹਿਚਾਣ ਹੋ ਗਈ ਨਾ, ਆਤਮ ਜਿਣੈ ਸਗਲ ਵਸਤਾਂ, ਫਿਰ ਉਸਨੂੰ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹੋ ਜਾਂਦਾ, ਕਿਉਂਕਿ ਉਹ ਵਿਅਕਤੀ ਨਾ ਪਾਸਟ ਦੇ ਹਾਲਾਤ ਦੇ ਵਿੱਚ ਝੂਰਦਾ ਰਹਿੰਦਾ ਹੈ, ਨਾ ਉਸਨੂੰ ਫਿਊਚਰ ਦੀ ਕੋਈ ਪਰੇਸ਼ਾਨੀ ਹੁੰਦੀ, ਉਹ ਹਾਲ ਚ ਜੀ ਰਿਹਾ ਹੁੰਦਾ ਤੇ ਹਾਲ ਦੇ ਵਿੱਚ ਹੀ, ਵਰਤਮਾਨ ਦੇ ਵਿੱਚ ਹੀ ਜੀਣਾ ਜਿਹੜਾ ਹੈ ਉਸੇ ਜ਼ਿੰਦਗੀ ਦੇ ਬਾਰੇ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਕਿਉਂਕਿ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਤੋਂ ਉਸ ਮਾਰਗ ਦਾ ਦੀ ਪਹਿਚਾਣ ਹੁੰਦੀ ਹੈ, ਸਤਿਗੁਰੂ ਆਪੇ ਨੂੰ ਸਮਝਣ ਦਾ ਗੁਰ ਦੱਸਦਾ ਹੈ, ਯੁਗਤੀ ਦੱਸਦਾ ਹੈ, ਤੇ ਫਿਰ ਮਨੁੱਖ ਇਸ ਜੀਵਨ ਦੇ ਵਿੱਚ ਪਾਂਜਵਾਦੀ ਨਹੀਂ ਹੁੰਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਇਹ ਨਹੀਂ ਆ ਕਿ ਕਿਸੇ ਨੇ ਹੱਥਾਂ ਤੇ ਖਾਣਾ ਸ਼ੁਰੂ ਕਰਤਾ, ਨਹੀਂ ਜੀ, ਉਹਦੇ ਕੋਲ ਜਿਹੜੀਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ, ਜੇ ਹੁਣ ਕਿਸੇ ਨੇ, ਪ੍ਰਚਾਰਕ ਨੇ ਵੀ ਕਿਸੇ ਨੇ ਆਉਣਾ, ਕਿੰਨਾ ਵੀ ਤਿਆਗੀ ਹੋਏਗਾ, ਜੇ ਉਹ ਹਵਾਈ ਜਹਾਜ਼ ਤੇ ਹੀ ਉੱਥੋਂ ਆਏਗਾ ਨਾ, ਜਿਹੜੀਆਂ ਸਾਇੰਸ ਦੀਆਂ ਕਾਢਾਂ ਨੇ, ਕਿ ਉਹ ਤਿਆਗ ਕਰੇਗਾ ਉਸ? ਆਪਾਂ ਤੁਹਾਡੇ ਨਾਲ ਪ੍ਰਚਾਰ ਕਰ ਰਹੇ ਹਾਂ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਵਿਗਿਆਨ ਦੇ ਹੀ ਸੰਦ ਨੇ, ਪੂਰੀ ਵਰਲਡ ਦੇ ਵਿੱਚ ਆਵਾਜ਼ ਜਾ ਰਹੀ ਹੈ। ਸੋ ਇਹਨਾਂ ਚੀਜ਼ਾਂ ਨੂੰ, ਯਾਨੀ ਕਿ ਜ਼ਿੰਦਗੀ ਨੂੰ, ਹਾਂ ਜੇ ਅਵਸਥਾ ਇਹੋ ਜਿਹੀ ਆਉਂਦੀ ਹੈ ਕਿ ਸਾਰਾ ਕੁਝ ਚਲਾ ਜਾਂਦਾ ਹੈ, ਫਿਰ ਵੀ ਮਨੁੱਖ ਨੂੰ ਮਾਯੂਸ ਨਹੀਂ ਹੋਣਾ ਜ਼ਿੰਦਗੀ ਤੋਂ, ਉਸ ਨੂੰ ਤਿਆਗ ਕਿਹਾ ਜਾਂਦਾ। ਤੇ ਆਓ ਆਪਾਂ ਇਸੇ ਹੀ ਗੱਲ ਨੂੰ ਪੱਲੇ ਬੰਨ ਕੇ ਤੁਰੀਏ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਆਪਣੇ ਆਪ ਨੂੰ ਸਮਝਣ ਦੇ ਨਾਲ ਹੀ ਗਿਆਨ ਜਿਹੜਾ ਉਹ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਵਿਚਾਰਾਂ ਸਰਵਣ ਕੀਤੀਆਂ ਨੇ। ਅੱਜ ਦਾ ਟਾਪਿਕ ਆਪਾਂ ਜਿਹੜਾ ਵਿਚਾਰਨਾ ਹੈ ਉਹ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਤੇ ਇਸ ਸਿਲਸਿਲੇ ਦੇ ਵਿੱਚ ਜਦੋਂ ਆਪਾਂ ਗੁਰਮਤਿ ਦੇ ਦਾਇਰੇ ਦੇ ਵਿੱਚ ਜਾਂ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਤੋਂ ਜਦੋਂ ਗੁਰਮਤਿ ਨੂੰ ਸਮਝਣ ਦਾ ਯਤਨ ਕਰਦੇ ਹਾਂ, ਐਵੇਂ ਹੀ ਉਹਨਾਂ ਨੇ ਇਹ ਗੱਲ ਵੀ ਨਹੀਂ ਕਹੀ ਹੋਈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲਵਾ। ਪ੍ਰਗਟ ਯਾਨੀ ਕਿ ਸ਼ਬਦ ਕੁਝ ਹੋਰ ਵੀ ਵਰਤਿਆ ਜਾ ਸਕਦਾ ਸੀ, ਪਰ ਪ੍ਰਗਟ ਦਾ ਮਤਲਬ ਹੀ ਇਹ ਆ ਕਿ ਉਸ ਜੋਤ ਦਾ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਉਸ ਜੋਤ ਰੂਪੀ ਪ੍ਰਕਾਸ਼ ਦੀ ਗੱਲ ਕਰ ਰਹੇ ਨੇ ਗੁਰੂ। ਅਤੇ ਉਸ ਤੋਂ ਪਹਿਲਾਂ ਧੁੰਦ ਹੀ ਧੁੰਦ ਸੀ। ਕਿਹੋ ਜਿਹੀ ਧੁੰਦ ਸੀ? ਇਹ ਨਹੀਂ ਸੀ ਕਿ ਲੋਕਾਂ ਨੂੰ ਸਮਝ ਨਹੀਂ ਸੀ, ਇਹ ਨਹੀਂ ਸੀ ਕਿ ਲੋਕ ਗੱਲਬਾਤ ਨਹੀਂ ਸੀ ਕਰਦੇ, ਇਹ ਨਹੀਂ ਸੀ ਕਿ ਗਿਆਨ ਨਹੀਂ ਸੀ। ਸਾਰਾ ਕੁਝ ਸੀ, ਪਰ ਉਹ ਸਾਰੀਆਂ ਵਿਚਾਰਧਾਰਾਵਾਂ ਇੱਥੋਂ ਤੱਕ ਆਪਣੇ ਆਪ ਦੇ ਵਿੱਚ ਖਲਤ ਮਲਤ ਸਨ ਕਿ ਕਿਸੇ ਨੂੰ ਕੁਝ ਨਜ਼ਰ ਹੀ ਨਹੀਂ ਸੀ ਆ ਰਿਹਾ। ਅਤੇ ਇਸੇ ਕਰਕੇ, ਕਿਉਂਕਿ ਜਿਹੜੀ ਧੁੰਦ ਹੁੰਦੀ ਹੈ ਨਾ, ਉਹਦੇ ਵਿੱਚ ਉਹ ਹਨੇਰੇ ਨਾਲੋਂ ਵੀ ਖਤਰਨਾਕ ਹੁੰਦੀ ਹੈ। ਹਨੇਰੇ ਦੇ ਵਿੱਚ ਦੀਆ ਬਾਲਣਾ ਹੈ, ਕੋਈ ਵੀ ਲਾਈਟ ਬਾਲਣੀ ਹੈ, ਅਤੇ ਸਦੀਆਂ ਦਾ ਹਨੇਰਾ ਜਿਹੜਾ ਹੈ, ਮੀਲਾਂ ਦਾ ਹਨੇਰਾ ਜਿਹੜਾ ਹੈ, ਉਹ ਇਕਦਮ ਰੋਸ਼ਨ ਹੋ ਜਾਂਦਾ ਹੈ, ਸਾਰਾ ਕੁਝ ਦਿਸਣ ਲੱਗਦਾ ਹੈ। ਪਰ ਧੁੰਦ ਅਜਿਹੀ ਚੀਜ਼ ਹੈ ਕਿ ਰੋਸ਼ਨੀ ਦੇ ਹੁੰਦਿਆਂ ਵੀ ਕੁਛ ਨਹੀਂ ਦਿਖਾਈ ਦਿੰਦਾ। ਸੋ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਆਗਮਨ ਜਿਹੜਾ ਹੈ, ਪ੍ਰਕਾਸ਼ ਜਿਹੜਾ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਨਵੇਂ ਤਰ੍ਹਾਂ ਦੀ, ਇੱਕ ਨਵੇਂ ਜੀਵਨ ਜਾਂਚ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸੇ ਕਰਕੇ ਇਸ ਗੱਲ 'ਤੇ ਆਪਾਂ ਵਿਚਾਰ ਕਰਦੇ ਹਾਂ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਸਪਿਰਚੁਅਲ ਅਧਿਆਤਮਕ ਜਗਤ ਦੇ ਵਿੱਚ ਆਪਣੀ ਛਾਪ ਛੱਡ ਦਿੱਤੀ, ਉਸ 'ਤੇ ਆਪਣੀ ਜਿਹੜੀ ਉਹਨਾਂ ਦੀ ਅਥਾਰਿਟੀ ਸੀ, ਜਿਹੜਾ ਉਹਨਾਂ ਦਾ ਔਰਾ ਸੀ, ਉਸ ਨੂੰ ਇਤਨਾ ਵਿਸ਼ਾਲ ਕੀਤਾ ਉਸ ਨੂੰ, ਤਾਂ ਕਿ ਪੂਰੇ ਧਾਰਮਿਕ ਜਗਤ ਦੇ ਵਿੱਚ ਇੱਕ ਨਵਾਂ ਹੀ ਜੀਵਨ ਦਾ ਮਾਰਗ ਲੋਕਾਂ ਨੂੰ ਦਿੱਤਾ। ਉਸ ਤੋਂ ਪਹਿਲਾਂ ਕੀ ਸੀ? ਉਸ ਤੋਂ ਪਹਿਲਾਂ ਵੀ ਲੋਕਾਂ ਦੇ ਕੋਲ ਜੀਵਨ ਮਾਰਗ ਹੈ ਸਨ। ਆਪਾਂ ਜਦੋਂ ਜ਼ਿਕਰ ਕਰਦੇ ਹਾਂ ਇਨਸਾਨੀਅਤ ਦੀ ਹੋਂਦ ਦੀ, ਲਗਭਗ 1 ਕਰੋੜ ਸਾਲ ਤੋਂ ਵੀ ਵੱਧ, ਯਾਨੀ ਕਿ 12 ਮਿਲੀਅਨ ਸਾਲ ਤੋਂ ਗ੍ਰੇਟ ਐਪਸ ਨਾਲੋਂ ਮਨੁੱਖਤਾ ਜਿਹੜੀ ਉਹ ਵੱਖ ਹੁੰਦੀ ਹੁੰਦੀ ਕਈ ਸਟੇਜਾਂ 'ਚੋਂ, ਜਿਸ ਨੂੰ ਆਪਾਂ ਕਹਿੰਦੇ ਹਾਂ ਆਰਥੋਪੈਡਿਕਸ, ਆਸਟ੍ਰੇਲੋਪੈਥਿਕਸ, ਉਸ ਤੋਂ ਬਾਅਦ ਹੋਮੋਹੈਬਲਿਸ, ਹੋਮੋ ਅਰੈਕਟਿਸ ਤੋਂ ਆਉਂਦੇ ਆਉਂਦੇ ਜਿਹੜੇ ਅੱਜ ਦਾ ਮਨੁੱਖ ਹੈ ਹੋਮੋ ਸੈਪੀਅਨ। ਪਰ ਇਸ ਜਿਹੜਾ ਹੋਮੋ ਸੈਪੀਅਨ ਸੀ, ਜਿਹੜਾ ਸਮਝਦਾਰ ਮਨੁੱਖ ਹੈ, ਇਹ ਵੀ ਇਸਦਾ ਜੀਵਨ ਵੀ ਅਜੇ ਕਿਸੇ ਮਾਰਗ 'ਤੇ ਨਹੀਂ ਸੀ, ਉਸੇ ਜੰਗਲ ਦੇ ਵਿੱਚ ਹੀ ਸੀ। ਲਗਭਗ 70,000 ਤੋਂ 75,000 ਸਾਲ ਪਹਿਲਾਂ ਜਦੋਂ ਇਹਦੇ ਵਿੱਚ ਕਲਪਨਾ ਕਰਨ ਦੀ ਸਮਰੱਥਾ ਆਉਂਦੀ ਹੈ, ਉਸ ਕਾਲਪਨਿਕ ਸਮਰੱਥਾ ਦੇ ਵਿੱਚ ਇਸ ਨੇ ਸੋਚਣਾ ਸ਼ੁਰੂ ਕੀਤਾ ਇਸ ਦੇ ਦਾ ਜਿਹੜਾ ਦੇ ਵਿੱਚ ਇੱਕ ਹੌਲੀ ਹੌਲੀ ਇਸ਼ਾਰਿਆਂ ਨਾਲ ਸਾਈਨ ਲੈਂਗੁਏਜ ਆਉਂਦੇ ਆਉਂਦੇ 10-12 ਹਜ਼ਾਰ ਸਾਲ ਪਹਿਲਾਂ ਤੱਕ ਜਦੋਂ ਕਿ ਇਹਦੇ ਕੋਲ ਐਗਰੇਰੀਅਨ ਰੈਵੋਲਿਊਸ਼ਨ ਜਿਸ ਨੂੰ ਆਪਾਂ ਕਹਿੰਦੇ ਹਾਂ ਜਿਹੜਾ ਬੀਜਣ ਦਾ ਜਿਹੜਾ ਕਿਰਸਾਨੀ ਦਾ ਦੌਰ ਸ਼ੁਰੂ ਹੋਇਆ ਉੱਥੇ ਤੱਕ ਵੀ ਅਜੇ ਇਹਦੇ ਕੋਲ ਯਾਨੀ ਕੋਈ ਸਭਿਅਤਾ ਨਹੀਂ ਸੀ। ਹੌਲੀ ਹੌਲੀ ਜਦੋਂ ਇਹ ਟਿਕਿਆ ਇੱਕ ਥਾਂ 'ਤੇ ਰਹਿਣਾ ਸ਼ੁਰੂ ਕੀਤਾ ਇਹਦੀ ਸਭਿਅਤਾ ਉਤਪੰਨ ਹੋਈ ਅਤੇ ਕੇਵਲ ਕੁਝ 5000 ਸਾਲ ਤੋਂ ਕੁਝ ਸਮਾਂ ਪਹਿਲਾਂ ਹੀ ਮਨੁੱਖ ਦੇ ਕੋਲ ਇੱਕ ਸੋਚਣ ਦਾ ਕੋਈ ਕਲਪਨਾ ਕਰਨ ਦਾ ਕੋਈ ਕਹਾਣੀਆਂ ਬਣਾਉਣ ਦਾ ਇੱਕ ਦੌਰ ਆਰੰਭ ਹੋਇਆ ਭਾਵ ਜੀਵਨ ਜਾਂਚ ਸ਼ੁਰੂ ਹੋਈ। ਆਪਾਂ ਇਤਿਹਾਸ ਦੇਖਦੇ ਹਾਂ ਵਿਸ਼ਵ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਬ੍ਰਹਿਮੰਡ ਦੇ ਇਤਿਹਾਸ ਅਤੇ ਇਤਿਹਾਸਕਾਰਾਂ ਦੀ ਗੱਲ ਸੁਣਦੇ ਹਾਂ ਬ੍ਰਹਿਮੰਡ ਵਿਗਿਆਨੀਆਂ ਦੀ ਗੱਲ ਸੁਣਦੇ ਹਾਂ ਖੋਜਾਂ ਦੇ ਆਧਾਰ 'ਤੇ ਭਿੰਨ ਸਭਿਅਤਾਵਾਂ ਜਿਸ ਤਰ੍ਹਾਂ ਸਾਡੇ ਭਾਰਤ ਦੇ ਵਿੱਚ ਹੀ ਭਾਰਤ ਪਾਕਿਸਤਾਨ ਉਪ ਮਹਾਂਦੀਪ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਹੁੰਦੀ ਹੈ ਮਿਸਰ ਦੇ ਵਿੱਚ ਇਜਿਪਟ ਸਿਵਲਾਈਜੇਸ਼ਨ ਦੀ ਗੱਲ ਹੁੰਦੀ ਹੈ ਭਾਰਤ ਜਿਹੜਾ ਸਾਊਥ ਅਫਰੀਕਨ ਜਾਂ ਨਾਰਥ ਅਮਰੀਕਨ ਦੇ ਵਿੱਚ ਮਾਇਆ ਸਭਿਅਤਾ ਦੀ ਗੱਲ ਹੁੰਦੀ ਹੈ ਇਸੇ ਤਰ੍ਹਾਂ ਬੇਬੀਲੋਨੀਅਨਸ ਇਹ ਸਾਰੀਆਂ ਸਭਿਅਤਾਵਾਂ ਦੇ ਵਿੱਚ ਇੱਕ ਜੀਵਨ ਜਾਂਚ ਜਿਹੜੀ ਸੀ ਇੱਕ ਵੱਖਰੇ ਤਰ੍ਹਾਂ ਦੀ ਸੀ ਪਰ ਅਜੇ ਤੱਕ ਇੱਕ ਰੱਬ ਦਾ ਇੱਕ ਈਸ਼ਵਰਵਾਦ ਦਾ ਕੰਸੈਪਟ ਜਿਹੜਾ ਸੀ ਉਹ ਜਿਹੜਾ ਹੈ ਯਾਨੀ ਕਿ ਜਿਸ ਨੂੰ ਇੱਕ ਸੁਹਿਰਦ ਜੀਵਨ ਜਾਂਚ ਦੀ ਆਪਾਂ ਗੱਲ ਕਰਦੇ ਹਾਂ ਉਹ ਸਾਮੀ ਧਰਮਾਂ ਦੇ ਨਾਲ ਅਸਪੈਸ਼ਲੀ ਇਬਰਾਹੀਮ ਪ੍ਰੋਫਿਟ ਇਬਰਾਹੀਮ ਤੋਂ ਆਰੰਭ ਹੁੰਦਾ ਹੈ ਅਤੇ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਜਿਹੜੀ ਫਿਲਾਸਫੀ ਆ ਉਸ ਫਿਲਾਸਫੀ ਦਾ ਆਰੰਭ ਜਿਹੜਾ ਹੈ ਹੋ ਸਕਦਾ ਪੁਰਾਣੀਆਂ ਸਭਿਅਤਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਫਲਸਫਾ ਹੋਵੇ ਕਿਉਂਕਿ ਜਦੋਂ ਮਨੁੱਖ ਦੇ ਕੋਲ ਪੇਟ ਭਰ ਕੇ ਰੋਟੀਆਂ ਆ ਗਈਆਂ ਉਸ ਤੋਂ ਬਾਅਦ ਸੋਚਣ ਦਾ ਸਮਾਂ ਸੀ ਆਈਆਂ ਹੋਣੀਆਂ ਨੇ ਪਰ ਲਿਖਤੀ ਦਸਤਾਵੇਜ਼ ਦੇ ਆਧਾਰ 'ਤੇ ਗ੍ਰੀਕ ਤੋਂ ਪਹਿਲਾਂ ਜਾਂ ਭਾਰਤੀ ਦਰਸ਼ਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੇਦਾਂਤ ਜਿਸ ਨੂੰ ਵੈਸੇ ਤਾਂ ਅੱਜ ਕੱਲ੍ਹ ਨਵੇਂ ਜ਼ਮਾਨੇ ਦੀ ਉਪਜ ਸਮਝਿਆ ਜਾ ਰਿਹਾ ਕੋਈ 8ਵੀਂ 9ਵੀਂ ਸਦੀ ਦੀ ਪਰ ਚਲੋ ਉਸਨੂੰ ਜਿਹੜਾ ਵੀ ਆਪਾਂ ਉਹਦਾ ਕਹਿੰਦੇ ਹਾਂ ਜਿਹੜਾ ਪੁਰਾਤਨ ਜਿਹੜਾ ਉਹਦਾ ਦੇਖਦੇ ਹਾਂ ਉਹ ਵੀ 4000 ਸਾਲ ਤੋਂ ਬਾਅਦ ਦੀ ਹੀ ਜਿਹੜੀ ਸਾਰੀ ਖੋਜ ਹੈ ਇਹ ਇੱਥੇ ਦਰਸ਼ਨ ਦੀ ਉਤਪਤੀ ਹੋਈ ਅਤੇ ਆਪਾਂ ਜਿਹੜਾ ਮੇਨ ਦਰਸ਼ਨ ਜਿਹੜਾ ਜੀਓਸੈਂਟ੍ਰਿਕ ਹੀਲੀਓਸੈਂਟ੍ਰਿਕ ਵਰਲਡ ਦੀ ਜਿਹੜੀ ਗੱਲ ਹੈ ਜਿਹੜਾ ਕਿ ਹੈਵਨ ਅਤੇ ਹੈਲ ਅਤੇ ਹੈਵਨ ਦੀ ਗੱਲ ਜਿਹੜੀ ਯਾਨੀ ਕਿ ਸਵਰਗ ਨਰਕ ਦਾ ਕਰਮ ਕਾਂਡ ਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਰਤਾਰਾ ਹੈ ਉਹ ਜਦੋਂ ਆਰੰਭ ਹੁੰਦਾ ਹੈ ਇਹ ਸਾਰਾ ਕੁਝ ਹੌਲੀ ਹੌਲੀ ਇਨਸਾਨੀ ਸੋਚ ਦੇ ਨਾਲ ਹੁੰਦਾ ਹੈ ਭਾਵ ਬਹੁਤ ਸਾਰੀਆਂ ਜੀਵਨ ਦੀਆਂ ਜੀਵਨ ਜਾਣ ਜੀਣ ਦੇ ਢੰਗ ਜਿਹੜੇ ਆ ਸੰਸਾਰ ਦੇ ਵਿੱਚ ਉਤਪੰਨ ਹੋਏ ਲੋਕ ਉਹਨਾਂ 'ਤੇ ਚੱਲੇ ਵੀ ਉਹਨਾਂ ਦੇ ਆਪਸ ਦੇ ਵਿੱਚ ਵੀ ਸੰਘਰਸ਼ ਹੋਏ ਪਰ ਜਿਹੜੀ ਗੱਲ ਆਪਾਂ ਦੋ ਦਰਸ਼ਨਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਇੱਕ ਪੱਛਮੀ ਜਿਸ ਦੇ ਵਿੱਚ ਆਪਾਂ ਸਾਮਿਕ ਯਾਨੀ ਕਿ ਜਿਹਨਾਂ ਨੂੰ ਇਬਰਾਹਿਮਿਕ ਧਰਮ ਕਹਿੰਦੇ ਆ ਸਾਮੀ ਧਰਮ ਅਤੇ ਜਾਂ ਪੂਰਬੀ ਧਰਮਾਂ ਦੀ ਗੱਲ ਕਰਦੇ ਹਾਂ ਦੋਨਾਂ ਦੇ ਵਿੱਚ ਹੀ ਜਿਹੜੀ ਜੀਵਨ ਦਾ ਜਿਹੜਾ ਮਾਰਗ ਸੀ ਗੁਰੂ ਨਾਨਕ ਪਾਤਸ਼ਾਹ ਦਾ ਮਾਰਗ ਵੱਖਰਾ ਅਤੇ ਬਿਲਕੁਲ ਅਲਬੇਲਾ ਹੈ ਕਿਉਂਕਿ ਇਸ ਦੇ ਵਿੱਚ ਜੇ ਹੁਣ ਆਪਾਂ ਜ਼ਿਕਰ ਕਰੀਏ ਗੁਰਬਾਣੀ ਵੀ ਸਾਨੂੰ ਇਸ ਚੀਜ਼ ਬਾਰੇ ਜਿਹੜਾ ਸਨਾਤਨਤਾ ਹੈ ਵੇਦਾਂ ਦੀ ਗੱਲ ਹੈ ਗੁਰੂ ਅੰਗਦ ਪਾਤਸ਼ਾਹ ਫਰਮਾਉਂਦੇ ਨੇ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੈ ਸੰਸਾਰ ਇਹ ਦੱਸ ਰਿਹਾ ਉਹਨਾਂ ਦੀ ਜਿਹੜੀ ਉਹ ਦੱਸਦੇ ਨੇ ਕਿ ਭਈ ਇਹ ਵੇਦਾਂ ਦੀ ਦੇਣ ਕਿ ਜਾਤ ਪਾਤ ਨੂੰ ਵੀ ਕਰਮ ਕਾਂਡ ਨੂੰ ਵੀ ਸਵਰਗ ਨਰਕ ਦੇ ਇਹਨਾਂ ਇਸ ਫਲਸਫੇ ਨੂੰ ਲੈ ਕੇ ਆਈ गुरु नानक पातशाह दे बारे उह कहिंदे आ अमृत बाणी तत् वखाणी ज्ञान ध्यान विच आई गुरमुख आखी गुरमुख जाती सुरती करम त्याई हुक्म साज हुक्मै विच रखचै हुक्मै अंदर वेखै नानक अगों होमै टूटे तां को लिखिए लिखे। इस दे विच इस तों बाद यानी कि वह कह रहा कि गुरबाणी जिहड़ी गुरु की बाणी है वह तो एक वखरा ही एक प्यार दा एक संदेश लैके एक अकाल पुरख दे प्यार दे विच भेजण दी गल कर रही है। इस तो अगला श्लोक जिहड़ा गुरु ग्रंथ साहिब दे विच गुरु नानक पातशाह है वह की कहिंदे आ वेद पुकारे पुन पाप सुरग नरक का बीओ जो बीजे सो उगवे खांदा जाने जियो ज्ञान सलाहे वड्डा कर सच्चे सच्चा नाओ सच बीजे सच उगवे दरगे पाइए थाओ। वेद वपारी वखरेवा कर दिया गुरु साहब ज्ञान रास करमी पल्ले हुए नानक रासी बाहरा लद न चलिया कोई पाओ। जिहड़ा वेद ने जिहड़े कर्म कांड की एक तरह का एक नवा व्यापार जिहड़ा वह लैके आया है पर गुरमत जिहड़ी आ असल दे विच जिहड़ा इंसान जिस मनुख ने उस नाल प्रेम पा लिया जिस मनुख ने जीवन मनुखता दे भले की गल करनी आ उत्थे बराबरी की गल जिहड़ी आ उस नूं आपां कई वारी कुछ होर विचारां तो पहला मैं जरूर अपनी ही बुक दे विच कोट कीते हुए कुछ द बिट्रेयल ऑफ विराइल कम्युनिटी दे विच डॉक्टर शेर सिंह सिख फिलोसफी दे विच सिखी सिख विचारधारा की वखरेवां किवें कहिंदे आ मेरी अपनी उत्ते टिप्पणी सी द न्यू आर्डर शेयरिंग सम ऑफ इट इज सरमोन्स विद द बोथ हिंदुइज्म एंड इस्लामिक पोजेसिंग इट्स ओन ट्रांसेंडेंट एंड डायनेमिक करैक्टरिस्टिक्स दैट इज द यूनिटी ऑफ गॉड एंड यूनिवर्सल ब्रदरहुड रिजेक्शन ऑफ आइडल वर्शिप एंड रेपुडेशन ऑफ कास्ट एंड रिचुअलिज्म दे आर द फर्स्ट डिस्टिंग्विशिंग डॉक्ट्रिन्स ऑन विच द फैब्रिक ऑफ इंटायर ट्रेडिशनल बैम ब्राह्मणिज्म इज रियड। फिर डॉक्टर शेर सिंह के बारे डॉक्टर शेर सिंह हैज़ रिमार्केबली डिस्क्राइब्ड द डिस्टिंक्शन ऑफ द नोवल आर्डर नवे जरा मार्ग गुरु साहब ने दसिया वट इज न्यू इन सिखिज्म इज नॉट इट्स बिट्स एंड पीसिज ऑफ विच इट इज मेड बट द फॉर्म्स on whole in which these pieces are synthesized. Such synthesis in this form never existed before. Never the concept of Maya combined in its both reality and universality of the world. Never before did the karma became the absolute extinguishable by the grace of God. Never before the divinity of God and humanity of man were conceived in every human being. Never before the hell and heaven were abolished from the sphere of religion. Never before the pessimism of the India was replaced by the high optimism in the world of misery and mirth. Never before on the soil of India such a complete metamorphosis had taken place so that jackals were turned into lions and sparrows were emboldened to face the falcons. ਆਪਾਂ ਦੇਖਦੇ ਹਾਂ ਇਸ ਨੂੰ ਮੈਂ ਕੋਸ਼ਿਸ਼ ਕਰਦਾ ਕਿ ਇੱਕ ਪੰਜਾਬੀ ਦੇ ਵਿੱਚ ਅਨੁਵਾਦ ਕਰ ਸਕਾਂ ਤੁਹਾਡੇ ਨਾਲ ਜਿਹੜੀ ਮੇਰੀ ਆਪਣੀ ਵਿਚਾਰ ਸੀ ਕਿ ਇਸ ਨਵਾਂ ਜਿਹੜਾ ਮਾਰਗ ਹੈ ਇਹ ਉਪਦੇਸ਼ ਜਿਹੜਾ ਹੈ ਬੇਸ਼ੱਕ ਹਿੰਦੂ ਅਤੇ ਇਸਲਾਮ ਧਰਮਾਂ ਦੇ ਨਾਲ ਕੁਛ ਚੀਜ਼ਾਂ ਇਸ ਦੀਆਂ ਮਿਲਦੀਆਂ ਨੇ, ਪਰ ਦੋਵਾਂ ਨਾਲੋਂ ਇੱਕ ਵੱਖਰਾ ਆਪਣੀ ਅਲੌਕਿਕ ਅਤੇ ਗਤੀਸ਼ੀਲ ਵਿਸ਼ੇਸ਼ਤਾਵਾਂ ਕਰਕੇ ਇੱਕ ਵੱਖਰਾ ਜੀਵਨ ਮਾਰਗ ਹੈ ਜਿਸ ਵਿੱਚ ਪਰਮਾਤਮਾ ਦੀ ਏਕਤਾ ਅਤੇ ਵਿਅਕਤੀਆਂ ਦਾ ਭਾਈਚਾਰਾ। ਬੁੱਤ ਪੂਜਾ ਦਾ ਖੰਡਨ, ਜਾਤ ਪਾਤ ਅਤੇ ਰਸਮਾਂ ਦਾ ਫਜ਼ੂਲ ਰਸਮਾਂ ਦਾ ਖੰਡਨ, ਇਹ ਸਿੱਖ ਸਿਧਾਂਤ ਨੂੰ ਇੱਕ ਵੱਖਰਾ ਹੀ ਸਰੂਪ ਪ੍ਰਦਾਨ ਕਰਦਾ ਇਸ ਮਾਰਗ ਨੂੰ। ਅਤੇ ਡਾਕਟਰ ਸ਼ੇਰ ਸਿੰਘ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਡਾਕਟਰ ਸ਼ੇਰ ਸਿੰਘ ਕਹਿੰਦੇ ਆ ਕਿ ਸਿੱਖ ਧਰਮ ਵਿੱਚ ਜੋ ਨਵਾਂ ਹੈ ਉਹ ਇਸ ਦੇ ਜਿਹੜੇ ਦੂਜਿਆਂ ਧਰਮਾਂ ਤੋਂ ਲਏ ਗਏ ਨਾਲ ਮਿਲਦੇ ਜਿਹੜੇ ਸਰੂਪ ਨੇ, ਇਹ ਛੋਟੇ ਛੋਟੇ ਕੰਸੈਪਟ ਨੇ, ਉਹਨਾਂ 'ਤੇ ਗੱਲ ਨਹੀਂ ਆ। ਗੱਲ ਇਹ ਹੈ ਕਿ ਇਸ ਨੂੰ ਕਿਸ ਫਾਰਮ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਸਗੋਂ ਉਹ ਰੂਪ ਹਨ ਜਿਨ੍ਹਾਂ ਵਿੱਚ ਇਹ ਸਾਰਾ ਕੁਝ ਇਕੱਠਾ ਕੀਤਾ ਗਿਆ, ਇਸ ਰੂਪ ਵਿੱਚ ਆਪਣੇ ਆਪ ਵਿੱਚ ਹੀ ਇੱਕ ਵਿਲੱਖਣਤਾ ਹੈ। ਮਾਇਆ ਦੀ ਧਾਰਨਾ ਕਦੇ ਵੀ ਆਪਣੇ ਆਪ ਵਿੱਚ ਸੰਸਾਰ ਦੀ ਅਸਲੀਅਤ ਅਤੇ ਅਸਤਿਤਵ ਦੋਵਾਂ ਨੂੰ ਨਹੀਂ ਜੋੜਦੀ ਸੀ। ਇਸ ਤੋਂ ਪਹਿਲਾਂ ਕਦੇ ਵੀ ਕਰਮ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਸੀ ਖਤਮ ਨਹੀਂ ਸੀ ਹੋ ਸਕਦੇ, ਅਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਕਦੇ ਵੀ ਪਰਮਾਤਮਾ ਦੀ ਬ੍ਰਹਮਤਾ ਅਤੇ ਮਨੁੱਖ ਦੀ, ਯਾਨੀ ਕਿ ਜਿਹੜਾ ਉਹਦਾ ਮਨੁੱਖ ਉਹਦਾ ਪੁੱਤਰ ਹੈ ਜਾਂ ਬਰਾਬਰੀ ਹੈ, ਇਸ ਵਿੱਚ ਕਦੀ ਵੀ ਕੋਈ ਜਿਹੜੀ ਸੀ ਉਹ ਸਮਾਨਤਾ ਨਹੀਂ ਸੀ। ਅਤੇ ਇਸ ਤੋਂ ਪਹਿਲਾਂ ਕਦੀ ਵੀ ਨਰਕ ਅਤੇ ਸਵਰਗ ਨੂੰ ਧਰਮਾਂ ਦੇ ਖੇਤਰ 'ਚੋਂ ਬਾਹਰ ਨਹੀਂ ਸੁੱਟਿਆ ਗਿਆ। ਪਾਓ ਗੁਰਮਤ ਇਸ ਨੂੰ ਨਹੀਂ ਮੰਨਦੀ। ਨਿਰਾਸ਼ਾਵਾਦ ਨੂੰ ਆਸ਼ਾਵਾਦ ਵਿੱਚ ਬਦਲਣ ਦਾ ਵੀ ਕੰਮ ਜਿਹੜਾ ਹੈ ਉਹ ਗੁਰਮਤ ਨੇ ਕੀਤਾ, ਅਤੇ ਅਜਿਹਾ ਸਰੂਪ, ਅਜਿਹੀ ਭਾਵਨਾ ਪੈਦਾ ਕੀਤੀ ਗਈ, ਇਹੋ ਜਿਹਾ ਪਾਜ਼ਿਟਿਵਿਜ਼ਮ, ਇਹੋ ਜਿਹੀ ਸਕਾਰਾਤਮਕ ਭਾਵਨਾ ਪੈਦਾ ਕੀਤੀ ਗਈ ਜਿਸ ਦੇ ਨਾਲ ਪਹਿਲੀ ਵਾਰ ਜਿਹੜੇ ਗਿੱਦੜ ਸਨ ਉਹਨਾਂ ਨੂੰ ਸ਼ੇਰ ਦੇ ਵਿੱਚ ਟ੍ਰਾਂਸਫਾਰਮ ਕੀਤਾ ਗਿਆ, ਅਤੇ ਸਪੈਰੋਜ਼ ਜਿਹੜੇ ਸਨ ਚਿੜੀਆਂ ਨੂੰ ਬਾਜਾਂ ਦੇ ਨਾਲ ਮੁਕਾਬਲਾ ਕਰਨ ਦੀ ਹਿੰਮਤ ਆ ਗਈ। ਇਹ ਇੱਕ ਵੱਖਰਾਪਨ ਹੈ, ਜਿਹੜੀ ਇੱਕ ਨਵੀਨਤਾ ਹੈ ਇਸ ਮਾਰਗ ਦੀ, ਉਹ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਨਿਰਮਲ ਪੰਥ ਚਲਾਇਆ। ਹੁਣ ਆਪਾਂ ਇਸ ਦੇ ਵਿੱਚ ਦੇਖਦੇ ਹਾਂ, ਕਿਉਂਕਿ ਜਿਹੜੀਆਂ ਚੀਜ਼ਾਂ ਨਵੇਂ ਮਾਰਗ ਦੇ ਵਿੱਚ, ਮੈਨੂੰ ਲੱਗਦਾ ਹੈ ਕਿ ਇਸ ਵਿਚਾਰ ਨੂੰ ਆਪਾਂ ਇੱਕ ਦੋ ਦਿਨਾਂ 'ਚ ਪੂਰਾ ਕਰਨਾ ਪਏਗਾ। ਇੱਥੇ ਆਪਾਂ ਕਬੀਰ ਸਾਹਿਬ ਦਾ ਜਾਂ ਗੁਰੂ ਨਾਨਕ ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਬਈ ਜਿੱਥੇ ਆਪਾਂ ਜਿਹੜਾ ਸਵਰਗ ਅਤੇ ਨਰਕ ਦੀ ਜਿਹੜੀ ਕਲਪਨਾ ਹੈ, ਇਹ ਨਹੀਂ ਹੈ ਕਿ ਗੁਰਮਤ ਨੇ ਉਹ ਸ਼ਬਦਾਵਲੀ ਨਹੀਂ ਵਰਤੀ, ਜਿਹੜੀ ਸ਼ਬਦਾਵਲੀ ਉਹ ਦੂਜੇ ਧਰਮਾਂ ਦੇ ਵਿੱਚ ਕਿਸੇ ਕੰਸੈਪਟ ਨੂੰ ਬਿਆਨ ਕਰਨ ਦੇ ਲਈ ਵਰਤੀ ਜਾਂਦੀ ਸੀ। ਗੁਰੂ ਸਾਹਿਬ ਨੇ ਉਸੇ ਹੀ ਸ਼ਬਦਾਵਲੀ ਨੂੰ, ਉਹਨਾਂ ਹੀ ਪ੍ਰਤੀਕਾਂ ਨੂੰ ਨਵੇਂ ਮੀਨਿੰਗ, ਯਾਨੀ ਕਿ ਉਸਨੂੰ ਰੀਡਿਫਾਈਨ ਕੀਤਾ। ਜਿੱਥੇ ਬੈਕੁੰਠ ਦੀ ਸਵਰਗ ਦੀ ਗੱਲ ਆਈ, ਗੁਰਮਤ ਨੇ ਸਿੱਧਾ ਹੀ ਕਹਿ ਦਿੱਤਾ, ਤਾਹਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਮੁਕਤੀ ਜਿਹੜਾ ਕੰਸੈਪਟ ਸੀ ਗੁਰਮਤ ਨੇ, ਇੱਕ ਜੀਵਨ ਮੁਕਤ ਕੰਸੈਪਟ, ਗੁਰੂ ਅਰਜਨ ਪਾਤਸ਼ਾਹ ਦਾ ਇੱਕ ਸ਼ਬਦ ਜਿਹਦੇ ਵਿੱਚ ਸਿਮਰਨ ਦੀ ਵੀ ਗੱਲ ਹੈ, ਇਕਾਗਰਤਾ ਦੀ ਵੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤਿੰਨੋਂ ਕੰਸੈਪਟ ਨੇ ਨਾ, ਉਹਨਾਂ ਨੂੰ ਸੇਵਾ ਦੇ ਵਿੱਚ, ਯਾਨੀ ਕਿ ਉਸ ਦੇ ਮੀਨਿੰਗ ਜਿਹੜੇ ਬਦਲ ਕੇ ਉਹਨੂੰ ਸੇਵਾ ਦੇ ਨਾਲ ਕੋਰੀਲੇਟ ਕੀਤਾ ਗਿਆ, ਇਕੁਏਲੇਟ ਕੀਤਾ ਗਿਆ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਤਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਅਤੇ ਬੈਕੁੰਠ ਕਿੱਥੇ ਆ? ਜਿੱਥੇ ਆਨੰਦ ਹੈ। ਆਨੰਦ ਕਿੱਥੇ ਆ? ਆਨੰਦ ਕਿਸੇ ਕਾਲਪਨਿਕ ਸਵਰਗ ਦੇ ਵਿੱਚ, ਕਿਸੇ ਕਾਲਪਨਿਕ ਥਾਂ 'ਤੇ ਨਹੀਂ ਆ, ਬਲਕਿ ਉੱਥੇ ਹੀ ਆ ਜਿੱਥੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਆ, ਜਿੱਥੇ ਚੰਗੇ ਵਿਚਾਰ ਹੋ ਰਹੇ ਨੇ, ਜਿੱਥੇ ਸ੍ਰਿਸ਼ਟੀ ਦੇ ਵਾਸਤੇ ਇੱਕ ਚੰਗਾ, ਸ੍ਰਿਸ਼ਟੀ ਦੇ ਉਜਵਲ ਭਵਿੱਖ ਦੇ ਬਾਰੇ ਪਲਾਨਿੰਗ ਹੋ ਰਹੀ ਹੋਵੇ। सारा कुछ उहदे च आ जांदा है, क्योंकि गुरमत ने गुरु नानक पातशाह ने पांजवाद नूं नहीं जीवन नूं बड़े सलीके नाल जीवन दे तरीके नूं जीवन किया, कामयाब जीवन किया, जीवन दा मनोरथ ही दस्या कि भी जीवन नूं यानी कि इस पाओ सागर तों पार किवें जाणा है। उहदे वास्ते अखलाकियात जिसनों आपां कहिंदे आ चरित्रता, उच्चा आदर्श उच्चे चरित्र की लोड़ है। तो इस करके जिहड़ियां पुरातन कथियां होईयां जिहड़ियां गल्लां सन जिन्हां नूं विचारिया गया सी आपां जपजी साहब दे विच ही जीवन दे मनोरथ नूं देखदे आ, गुरु नानक पातशाह सिख यानी कि धर्मां दे सिद्धांत नूं बदल देंदे ने, मनुख दे लक्ष्य नूं उस दे सामने रखदे ने कि जे सच दी होंद है, जे ओह अकाल पुरख होंद वाला है, सच्चियारा है, तां मनुख ने अकाल पुरख वर्गा बनन दा प्रयत्न किवें करना है, यानी अकाल पुरख वर्गा गॉड लाइक किवें बनना, गॉड लाइक बनना यानी सच्चियारा होना है, उहदे विच ओह गुण आने चाहिए आ। ते उहदे वास्ते जिन्नियां भी काल्पनिक या जिहड़ियां उस वेले प्रैक्टिस दे विच तरीके सन उहनां सारिआं नूं गुरु साहिब रिजैक्ट कर दिंदे आ, ते सवाल करदे आ किव सचियारा होई है, ऐ मनुख ऐ सिख तू सचियारा किवें बनेगा, रब वर्गा किवें बनेगा, किव कूड़ा तुटे पाल, वो कूड़ दा वो भुलेखा वो भरम, वो भरम की काई किवें मिटेगी, वो कंध कूड़ की किवें टहेगी। तो जवाब आप ही देंदे, हुक्म रजाई चलना नानक लिखे ना, कि सारा कुछ त्याग के उस करते दी रजा दे विच राजी रहना सिख, पाओ लाज ऑफ कॉस्मोस के अनुकूल। इस करके जदों गुरु साहब यह गल कहते ना कि चुप सोचा सोच ना हो वही जे सोची लख वार, यही एक मुक्ति का तरीका कल्पना गया सी कि अपने आप नूं पवित्र कर लो, मन नूं पवित्र कर लो, किवें करोगे, तीर्थां ते इशनान कर करके, कर्मकांड कर करके। तीर्थां ते इशनान जिहड़ा है वह केवल एक इशनान नाल ही जुड़े, वह सारे कर्मकांडां नाल जुड़े है। तीर्थां ते जाके दान पुन बाकी यह सारिया चीज़ां जिहड़ियां ने उहदे विच ही आ जांदियां ने। वह कहिंदा सोचा सोच ना होवे जे सोची लख वार, जे लखां वार अपने आप नूं सुच्चा कर लवें पाणी दे नाल पवित्र नहीं हो सकदा। यह एक नवी जीवन जाच सी, क्योंकि नाल ही वह कहिंदे आ सोच करै दिनस अर रात मन की मैल ना तन ते जात, मन ते पवित्र हो ही नहीं सकता, मन मैले सब कुछ मैला, तन तोते मन अच्छा ना होए। ते इसे करके जिथे वो इस चीज़ नूं कहिंदे कि भी सोचा सोच ना हो गई, उत्थे नाल ही उस जपजी साहब की बीवी पौड़ी दे विच एग्जाम्पलां दे नाल दस देंदे आ कि पानी दे नाल शरीर धोता जा सकता है, साबण दे नाल कपड़ा धोता जा सकता है, पर भरिया मत पापा के संग वो तोपा नावे करंग। वो इस तरह दूसरा सी समाधियां लाना, होर प्रकार के कई तरह के पखंड करने, कई तरह के आसन लगाने। तो गुरु साहब कहते भी इसनों मन इस शांत होना ही नहीं, चुपा चुप ना हो वही जे लाए रहा लिवतार। फिर ये भी सी कि भाई सारा कोई संतुष्टि कर लो ते कोई तमन्ना ना रहे, भाई इहदे नाल तां तमन्ना जिहड़ी आ होर भोग कर करके होर आशा पैदा होंदी है। इस करके गुरु साहब ने कहा भुखिया भुख ना उतरी जे बन्ना, जब तक मनुख दे कोल संतोख नहीं होएगा उहदी भुख मिटनी ही नहीं, भावें वह सारे सारे शहरां दा सारे सारे विश्व का धन जिहड़ा है उस बंदे नूं दे दिता जाए, वह कभी भी शांत नहीं होना। इतिहास के विच वड्डे वड्डे मसाला ने। ते इस तरह एक होर विचार सी भाई इलम हासिल कर लो, पढ़ लो, किहो जाए लो, चलाकियां ਸਿਆਣਪਾਂ ਯਾਨੀ ਕਿ ਲੋਕ ਦਿਖਾਵਾ ਇਹਨਾਂ ਦੇ ਨਾਲ ਵੀ ਜਿਹੜਾ ਕੁਝ ਪ੍ਰਾਪਤੀ ਨਹੀਂ ਹੋਣੀ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਨਹੀਂ, ਕਰਤੇ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਅੱਗੇ ਉਹ ਬਿਆਨ ਕਰਦੇ ਨੇ ਹੁਕਮ ਕੀ ਹੈ। ਇਸੇ ਤਰ੍ਹਾਂ ਜਿਹੜੇ ਸਵਰਗ ਨਰਕ ਦੀ ਗੱਲ ਹੈ, ਜਿਹੜਾ ਇਸ ਹਰ ਚੀਜ਼ ਨੂੰ ਰਿਜੈਕਟ ਕਰਕੇ ਗੁਰੂ ਸਾਹਿਬ ਨੇ ਇੱਕ ਨਵੀਂ ਜੀਵਨ ਜਾਂਚ ਦੱਸੀ, ਜਿਸ ਜਾਂਚ ਦੇ ਵਿੱਚ ਪਾਂਜਵਾਦੀ ਹੋਣ ਦੀ ਲੋੜ ਨਹੀਂ ਹੈ। ਜਿਹੜਾ ਇਸ ਸੰਸਾਰ ਨੂੰ ਹੰਡਾਉਂਦਿਆਂ ਹੀ, ਮਾਣਦਿਆਂ ਹੀ, ਅੱਛੇ ਕਿਰਦਾਰ ਨੂੰ ਕਾਇਮ ਰੱਖ ਕੇ ਜੀਵਨ ਗੁਜ਼ਾਰਨਾ ਹੈ। ਗੁਰੂ ਸਾਹਿਬ ਇਹੀ ਕਹਿੰਦੇ ਨਾ, ਨਾਨਕ ਸਤਿਗੁਰ ਭੇਟਿਆ, ਪਰ ਇਹ ਸਤਿਗੁਰੂ ਹੀ ਦੱਸੇਗਾ, ਸਤਿਗੁਰੂ ਦੇ ਨਾਲ ਮਿਲਾਪ ਹੋਏਗਾ, ਸਤਿਗੁਰੂ ਤੋਂ ਪਤਾ ਚੱਲੇਗਾ, ਪੂਰੀ ਹੋਵੇ ਜੁਗਤ, ਉਹ ਜੁਗਤੀ ਪ੍ਰਾਪਤ ਹੋ ਜਾਏਗੀ। ਅਤੇ ਜਿਹਦੇ ਨਾਲ ਮਨੁੱਖ ਹੱਸਣਦਿਆਂ, ਖਿਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਉਸ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਨੂੰ ਮਾਣਦਿਆਂ ਹੋਇਆਂ, ਸੰਸਾਰ ਨੂੰ ਹੰਡਾਉਂਦਿਆਂ ਹੋਇਆਂ, ਦੁਨੀਆਂ ਦੇ ਹਰ ਸ਼ੈ ਨੂੰ ਜੋ ਇੱਥੇ ਪ੍ਰਾਪਤ ਹੈ ਉਸਨੂੰ ਇੰਜੋਏ ਕਰਦਿਆਂ ਹੋਇਆਂ, ਜੋ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨੂੰ ਮਾਣਦਿਆਂ ਹੋਇਆਂ ਅਗਰ ਜੀਵਨ ਗੁਜ਼ਾਰਦਾ ਹੈ ਖੁਸ਼ੀ ਖੁਸ਼ੀ ਅਤੇ ਉਸਦੀ ਰਜ਼ਾ 'ਚ ਰਾਜ਼ੀ ਰਹਿ ਕੇ, ਉਹੀ ਮਨੁੱਖ ਜਿਹੜਾ ਹੈ ਉਹ ਜਿਹੜਾ ਉਸ ਪ੍ਰਾਪਤ ਕਰ ਸਕਦਾ ਹੈ। ਆਪਾਂ ਇਸ
1: ਪ੍ਰੋਗਰਾਮ ਦਾ
0: ਡਿਸਕਸ਼ਨ ਨੂੰ
1: ਤੁਹਾਡੇ ਤੱਕ ਕੈਸਡੀ ਹੇਅਰ ਇੰਜਰੀ ਲਾਅ
0: ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਵਿਚਾਰਾਂਗੇ, ਆਓ
1: ਯੋਗਦਾਨ ਪਹੁੰਚਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ

0: ਮਿਥਿਆ ਸੰਸਾਰ ਦੇ ਨਾਸ਼ਵੰਤ ਪਦਾਰਥਾਂ ਨੂੰ ਇਕੱਠਾ ਕਰਨ ਤੇ ਆਪਾਂ ਲੱਗੇ ਹੋਏ ਹਾਂ। ਗੁਰੂ ਮਹਾਰਾਜ ਨੇ ਤਾਂ ਇਹ ਕਿਹਾ, ਜੈਸੇ ਜਲ ਮੈਂ ਕਾਮਲ ਨਿਰਾਲਮ ਮੁਰਗਾਈ ਨਿਸ਼ਾਨ ਹੈ, ਸੁਰਤ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ ਬਖਾਣੇ। ਠੀਕ ਹੈ ਭਾਈ, ਗ੍ਰਿਸਤੀਆਂ ਦਾ ਮਾਇਆ ਤੋਂ ਬਿਨਾਂ ਸਰਦਾ ਨਹੀਂ, ਪਰੰਤੂ ਮਾਇਆ ਦੇ ਵਿੱਚ ਰਹਿੰਦੇ ਹੋਏ ਇਉਂ ਨਿਰਲੇਪ ਰਹਿਣਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੋਇਆ ਨਿਰਲੇਪ ਹੁੰਦਾ। ਮੁਰਗਾਈ ਹੁੰਦੀ ਹੈ, ਛੱਪੜਾਂ ਦੇ ਵਿੱਚ ਰਹਿੰਦੀ ਹੈ, 24 ਘੰਟੇ ਪਾਣੀ ਵਿੱਚ ਰਹਿਣ ਕਰਕੇ ਵੀ ਉਹ ਸੁੱਕੀ ਦੀ ਸੁੱਕੀ ਹੁੰਦੀ ਹੈ, ਉਹਦੇ ਪੰਖ ਨਹੀਂ ਭਿੱਜਦੇ। ਸੋ ਮੁਰਗਾਈ ਦੀ ਨਿਆਈ ਹੈ ਗੁਰੂ ਕੇ ਸਿੱਖਾ, ਘਰ ਪਰਿਵਾਰ ਵਿੱਚ ਰਹਿ, ਮਾਇਆ 'ਚ ਰਹਿੰਦਾ ਹੋਇਆ ਨਿਰਲੇਪ ਰਹਿ, ਸੰਸਾਰ ਦੇ ਮੋਹ ਰੂਪੀ ਚਿੱਕੜ 'ਚ ਨਾ ਭਿੱਜੀ। ਮਾਇਆ ਤਿਆਗਣੀ ਨਹੀਂ, ਮਾਇਆ ਦੇ ਵਿੱਚ ਰਹਿੰਦੇ ਹੋਏ ਨਿਰਲੇਪ ਰਹਿਣਾ ਹੈ। ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ? ਮਾਇਆ ਕੀ ਹੈ ਤੇ ਕੀ ਇਹ ਕਰਮ ਕਮਾਉਂਦੀ ਹੈ? ਮਾਇਆ 3 ਪ੍ਰਕਾਰ ਦੀ ਹੁੰਦੀ ਹੈ, ਜੜ ਚੇਤਨ ਤੇ ਅਗਿਆਨ ਰੂਪ। ਜੜ ਮਾਇਆ ਦੇ ਵਿੱਚ ਸਾਡੀ ਪ੍ਰੋਪਰਟੀ ਆ ਗਈ, ਘਰ ਆ ਗਿਆ, ਪਲੌਟ ਆ ਗਏ, ਹੋਰ ਜੋ ਵੀ ਪ੍ਰੋਪਰਟੀ ਹੈ, ਗੱਡੀਆਂ ਵਗੈਰਾ, ਜੜ ਮਾਇਆ। ਚੇਤਨ ਮਾਇਆ ਦੇ ਵਿੱਚ ਧੀਆਂ ਪੁੱਤਰ ਇਸਤਰੀ ਆ ਗਏ, ਜਿਹੜੀ ਚੀਜ਼ ਸਾਹ ਲੈਂਦੀ ਹੈ ਚੇਤਨ ਮਾਇਆ। ਅਗਿਆਨ ਰੂਪ ਮਾਇਆ ਸਾਡਾ ਹੰਕਾਰ, ਸਾਡੀ ਈਗੋ, ਸਾਡੀ ਹਉਮੈ ਹੈ। 3 ਤਰ੍ਹਾਂ ਦੀ ਮਾਇਆ। ਜੇ ਆਪਾਂ ਸਿੰਪਲ ਜਿਹਾ ਅਰਥ ਲਾਈਏ, ਮਾਇਆ ਕਹਿੰਦੇ ਕਿਹਨੂੰ ਹੈ? ਜਿਹੜੀ ਚੀਜ਼ ਰੱਬ ਨੂੰ ਭੁਲਾ ਦੇਵੇ ਉਹ ਮਾਇਆ ਹੈ। ਗੁਰੂ ਮਹਾਰਾਜ ਨੇ ਕਿਤੇ ਨਹੀਂ ਕਿਹਾ ਕਿ ਤੂੰ ਘਰ ਛੱਡ ਕੇ ਜੰਗਲ 'ਚ ਚਲਿਆ ਜਾ, ਨਹੀਂ। ਸ਼੍ਰੀ ਦਸਮ ਦੀ ਬਾਣੀ 'ਚ ਗੁਰੂ ਗੋਬਿੰਦ ਸਿੰਘ ਲਿਖਦੇ ਹੈ, ਰੇ ਮਨ ਐਸੋ ਕਰਸ ਨਿਆਸਾ, ਬਨਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਹੇ ਭਾਈ, ਤੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਘਰ ਦੇ ਜੀਆਂ ਨੂੰ ਜੰਗਲ ਦੇ ਦਰਖਤਾਂ ਦੀ ਤਰ੍ਹਾਂ ਮੰਨ ਲੈ, ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿ। ਜਤ ਕੀ ਜਟਾ ਜੋਗ ਕੋ ਮੰਜਰ, ਹੇ ਗੁਰੂ ਕਿਆ ਸਿੱਖਾ, ਤੈਨੂੰ ਜਟਾਂ ਵਧਾਉਣ ਦੀ ਲੋੜ ਨਹੀਂ, ਸਿਰ 'ਚ ਸੁਆਹ ਪਾਉਣ ਦੀ ਲੋੜ ਨਹੀਂ। ਗੁਰੂ ਮਹਾਰਾਜ ਨੇ ਤੈਨੂੰ ਕੰਘਾ ਬਖਸ਼ਿਸ਼ ਕੀਤਾ ਹੈ, ਕੰਘਾ ਦੋਨੋਂ ਵਕਤ ਕਰ, ਪਾਗ ਚੁਣੇ ਕਰ ਬਾਂਧੀ, ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ। ਪੱਗ ਚਿਨਕੇ ਬੰਨ, ਕੱਲਾ ਕੱਲਾ ਲੜ ਕਰਕੇ ਉਤਾਰ, ਇਉਂ ਨਹੀਂ ਕਈ ਭਾਈ ਬੰਨੀ ਬਣਾਈ ਪੱਗ ਇਉਂ ਲਾ ਕੇ ਰੱਖ ਦਿੰਦੇ ਹੈ ਜਿਵੇਂ ਟੋਪੀ ਹੁੰਦੀ ਹੈ, ਸਵੇਰੇ ਫੇਰ ਇਸੇ ਤਰ੍ਹਾਂ ਧਰ ਲੈਂਦੇ ਨੇ, ਨਹੀਂ, ਚਿਣਕੇ ਪੱਗ ਬੰਨ੍ਹਣੀ ਹੈ, ਦਾਤਨ ਕਰਨੀ ਹੈ ਨੇਤਾ ਪ੍ਰਤੀ, ਨਾਮ ਸਿਮਰਨ ਦਾ ਪਹਿਰਾ ਰੱਖਣਾ, ਤੈਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪ ਸਕਦਾ। ਇੱਥੇ ਜਟਾਂ ਵਧਾਉਣੀਆਂ ਨੇ, ਪਰ ਜਟਾਂ ਕਾਹਦੀਆਂ? ਜਤ ਤੇ ਸਤ ਦੀਆਂ। ਜਤ ਕੀ ਜਟਾ ਜੋਗ ਕੋ ਮੱਜਣ, ਨੇਮ ਕੇ ਨੱਖਣ ਬੜਾਓ, ਗਿਆਨ ਗੁਰੂ, ਗਿਆਨ ਨੂੰ ਗੁਰੂ ਬਣਾ ਲੈ, ਆਤਮ ਉਪਦੇਸ਼ ਆਪਣੇ ਮਨ ਨੂੰ ਉਪਦੇਸ਼ ਦੇ, ਆਤਮ ਉਪਦੇਸ਼ੋ, ਨਾਮ ਬਭੂਤ ਲਗਾਓ। ਬਭੂਤ ਕਹਿੰਦੇ ਨੇ ਸਵਾਹ ਨੂੰ, ਨਾਮ ਰੂਪੀ ਸਵਾਹ ਮਲਨੀ ਕਰ, ਹੋਰ ਧੂਣਿਆਂ ਦੀ ਸਵਾਹ ਜਿਹੜੀ ਹੈ ਜਾਂ ਹੋਰ ਸ਼ਮਸ਼ਾਨ ਘਾਟ ਦੀ ਸਵਾਹ, ਉਹ ਨਹੀਂ ਆਪਣੇ ਸਰੀਰ ਤੇ ਤੈਂ ਮਲਨੀ। ਦੋਨੇ ਵਕਤ ਕੰਘਾ ਕਰਨਾ ਹੈ, ਕੇਸਾਂ ਦਾ ਸਤਿਕਾਰ ਕਰਨਾ ਹੈ, ਕੇਸ ਗੁਰੂ ਕੀ ਮੋਹਰ ਹਨ। ਇਸ ਤਰ੍ਹਾਂ ਦਾ ਸੰਨਿਆਸੀ ਬਣਨ ਵਾਸਤੇ ਮਹਾਰਾਜ ਨੇ ਪ੍ਰੇਰਿਤ ਕੀਤਾ। ਜੇ ਵਧੀਆ ਘਰ ਬਣਾ ਲਿਆ ਉਹਦੇ ਵਿੱਚ ਪਰਿਵਾਰ ਰਹਿੰਦਾ, ਜੇ ਘਰ ਪਰਿਵਾਰ 'ਚ ਰਹਿੰਦਾ ਹੋਇਆ ਘਰ ਪਰਿਵਾਰ ਦੇ ਵਿੱਚ ਖਚਤ ਹੋ ਗਿਆ, ਵਾਹਿਗੁਰੂ ਦਾ ਨਾਮ ਭੁੱਲ ਗਿਆ, ਫਿਰ ਤਾਂ ਉਹ ਹੈ ਮਾਇਆ ਦਾ ਰੂਪ। ਜੇ ਘਰ ਪਰਿਵਾਰ ਵਿੱਚ ਗ੍ਰਸਤ ਵਿੱਚ ਰਹਿੰਦਾ ਹੋਇਆ ਵੱਡਾ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਸਿਮਰਨ ਕਰਦਾ, ਫਿਰ ਮਾਇਆ ਨਹੀਂ ਉਹਦੇ ਵਾਸਤੇ, ਫਿਰ ਮਾਇਆ ਦਾ ਰੂਪ ਨਹੀਂ। ਮਾਇਆ ਉਹ ਚੀਜ਼ ਹੈ ਜਿਹੜੀ ਪਰਮਾਤਮਾ ਨੂੰ ਭੁਲਾ ਦਿੰਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਖਾਲਸਾ ਜੀ, ਜਦੋਂ ਮਾਤਾ ਦੇ ਪੇਟ ਵਿੱਚ ਹੁੰਦਾ ਹੈ, ਸੁਰਤੀ ਸੁਖਮਣਾ ਨਾੜੀ 'ਚ ਪ੍ਰਵੇਸ਼ ਕਰੀ ਹੁੰਦੀ ਹੈ, 3 ਪ੍ਰਕਾਰ ਦੀਆਂ ਨਾੜੀਆਂ ਨੇ, ਜਿਹੜੀ ਨੱਕ ਦੇ ਸੈਂਟਰ ਚ ਨਾੜੀ ਹੈ ਇਹਨੂੰ ਸੁਖਮਣਾ ਕਹਿੰਦੇ ਨੇ, ਸੱਜੇ ਖੱਬੇ ਨੇ ਜਿਹੜੀਆਂ ਇਹ ਏੜਾ ਤੇ ਪਿੰਗਲਾ ਹਨ। ਗੁਰਬਾਣੀ ਚ ਸਾਰਾ ਜ਼ਿਕਰ ਆਉਂਦਾ ਹੈ। ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਲਿਵ ਲੱਗੀ ਹੁੰਦੀ ਹੈ, ਸੁਖਮਣਾ ਨਾੜੀ ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਸੈਂਕੜੇ ਜਨਮਾਂ ਦਾ ਗਿਆਨ ਹੁੰਦਾ ਹੈ। ਜਦੋਂ ਜਨਮ ਲੈਂਦਾ ਹੈ ਐਸਾ ਮਾਇਆ ਦਾ ਕਹਿਰ ਵਰਤਦਾ ਹੈ, ਉਹ ਸਾਰੀ ਜਿਹੜੀ ਸੋਝੀ ਹੁੰਦੀ ਹੈ ਭੁੱਲ ਜਾਂਦਾ, ਭਾਵੇਂ ਕਿ ਮਾਤਾ ਦੇ ਪੇਟ ਵਿੱਚ ਤਾਂ ਵਾਅਦੇ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਇੱਥੋਂ ਕੱਢ ਲੈ, ਮੈਂ ਤੇਰਾ ਬਾਹਰ ਜਾ ਕੇ ਨਾਮ ਜਪਾਂਗਾ। ਪਰ ਬਾਹਰ ਆ ਕੇ ਤਾਂ ਵਾਅਦਾ ਕੋਈ ਕੋਈ ਉਹ ਨਿਭਾਉਂਦਾ ਹੈ ਨਾ, ਆਪਾਂ ਭੁੱਲ ਜਾਂਦੇ ਹਾਂ ਖਾਲਸਾ ਜੀ ਕਿ ਇਹ ਦਾਤਾਂ ਜਿਹੜੀਆਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਉਹਦੇ ਭੰਡਾਰੇ ਭਰੇ ਪਏ ਨੇ, ਅਗਣਤ ਭਰੇ ਭੰਡਾਰ, ਅਣਗਿਣਤ ਉਹਦੇ ਭੰਡਾਰੇ ਭਰੇ ਪਏ ਨੇ। ਦੇਣ ਵਾਲਾ ਨਹੀਂ ਥੱਕਦਾ, ਕਈ ਵਾਰੀ ਲੈਣ ਵਾਲੇ ਦਾਤਾਂ ਥੱਕ ਜਾਂਦੇ ਹੈ, ਉਹ ਬੜਾ ਬੇਅੰਤ ਵਾਹਿਗੁਰੂ ਪਰਮੇਸ਼ਰ ਹੈ। ਜਨਮਾਂ ਜਨਮਾਂ ਦਾ ਵਿਛੋੜਾ ਹੋਇਆ ਹੋਇਆ ਸਾਡਾ, ਜਨਮਾਂ ਜਨਮਾਂ ਦੇ ਵਿਛੜੇ ਹਾਂ ਉਸ ਵਾਹਿਗੁਰੂ ਤੋਂ। ਅਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ, ਜਨਮਾਂ ਜਨਮਾਂ ਦਾ ਵਿਛੋੜਾ ਹੋਇਆ, ਕਿਰਪਾ ਕਰੋ ਇਸ ਜਨਮ ਦੇ ਵਿੱਚ ਸਾਡੀ ਸੁਰਤ ਨੂੰ ਆਪਣੇ ਨਾਮ ਰੂਪੀ ਚਰਨਾਂ ਨਾਲ ਜੋੜ ਲਓ। ਜਦੋਂ ਸੁਰਤ ਨਾਮ ਰੂਪੀ ਚਰਨਾਂ ਨਾਲ ਜੁੜ ਗਈ, ਫਿਰ ਜੀਵ ਦੀ ਕਲਿਆਣ ਹੁੰਦੀ ਹੈ, ਫਿਰ ਕਿਤੇ ਜਾ ਕੇ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਮੋਕਸ਼ ਸੱਚਖੰਡ ਦੀ ਮੁਕਤੀ ਹੈ, ਸਲੋਕ ਮੁਕਤੀ, ਸਾਰੂਪ ਮੁਕਤੀ, ਸਮੀਪ ਮੁਕਤੀ, ਸਵੱਜਿਆ ਮੁਕਤੀ, ਇਹ ਚਾਰ ਮੁਕਤੀਆਂ ਬੈਕੁੰਠ ਦੀਆਂ ਹਨ। ਗੁਰੂ ਕੇ ਸਿੱਖ ਦਾ ਸੰਬੰਧ ਸੱਚਖੰਡ ਦੇ ਨਾਲ ਹੈ, ਕਿਉਂਕਿ ਧੁਰਕੀ ਬਾਣੀ ਜਿੱਥੋਂ ਆਈ ਹੈ, ਜਿਹੜਾ ਇਸ ਗੁਰਬਾਣੀ ਦਾ ਜਾਪ ਕਰਦਾ, ਜਿਵੇਂ ਹਮਾਉ ਪੰਛੀ ਦੇ ਖੰਭਾਂ ਚ ਗੁਣ ਹੁੰਦਾ, ਕਿਸੇ ਵੀ ਚੀਜ਼ ਨੂੰ ਉਹਨਾਂ ਨਾਲ ਬੰਨ ਦਿਓ, ਹਮਾਉ ਪੰਛੀ ਜਿਹੜੇ ਦੇਸ਼ ਵਿੱਚ ਰਹਿੰਦਾ ਉਹ ਖੰਭਾਂ ਚ ਗੁਣ ਹੈ, ਉਸੇ ਦੇਸ਼ ਵਿੱਚ ਉਸ ਵਸਤੂ ਨੂੰ ਲੈ ਜਾਂਦੇ ਹਨ। ਜਿਵੇਂ ਨਾਰਦ ਮੁਨੀ ਕਲਗੀਧਰ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਆਇਆ ਸੀ, ਹਮਾਉ ਪੰਛੀ ਦੇ ਖੰਭ ਭੇਟਾ ਕੀਤੇ, ਕਲਗੀਧਰ ਜੀ ਨੇ ਤੀਰਾਂ ਦੇ ਨਾਲ ਜੜਵਾ ਕੇ ਤੀਰ ਛੱਡੇ, ਸਿੱਖਾਂ ਨੂੰ ਕਿਹਾ ਲੱਭ ਕੇ ਲੈ ਕੇ ਆਓ, ਗੁਰੂ ਕੇ ਪਿਆਰੇ ਗਏ, ਉਹ ਤੀਰ ਨਹੀਂ ਲੱਭੇ। ਮਹਾਰਾਜ ਜੀ ਉਹ ਤਾਂ ਲੱਭੇ ਨਹੀਂ ਕਿਤੇ, ਮਹਾਰਾਜ ਕਹਿੰਦੇ ਲੱਭਣੇ ਵੀ ਨਹੀਂ। ਕਹਿੰਦੇ ਜੀ ਕਾਰਨ ਕੀ ਹੈ? ਕਹਿੰਦੇ ਭਾਈ ਹਮਾਉ ਪੰਛੀ ਦੇ ਖੰਭਾਂ ਨਾਲ ਤੀਰਾਂ ਨੂੰ ਬੰਨਿਆ ਸੀ, ਜਿਸ ਦੇਸ਼ ਵਿੱਚ ਉਹ ਰਹਿੰਦਾ ਉਸੇ ਦੇਸ਼ ਵਿੱਚ ਖੰਭ ਤੀਰਾਂ ਨੂੰ ਲੈ ਗਏ ਨੇ। ਮਹਾਰਾਜ ਜੀ ਇਹ ਸਾਨੂੰ ਖੋਲ ਕੇ ਦੱਸਣਾ ਕਰੋ, ਰਮਜ ਮਾਰੀ ਹੈ, ਰਾਜ ਨਹੀਂ ਦੱਸਿਆ, ਰਾਜ ਦੱਸੋ ਇਹਦਾ। ਸਤਿਗੁਰੂ ਕਹਿੰਦੇ ਇਹਦਾ ਰਮਜ ਦਾ ਰਾਜ ਇਹ ਹੈ ਕਿ ਜਿਵੇਂ ਖੰਭ ਤੀਰਾਂ ਨੂੰ ਹਮਾਉਂ ਦੇ ਦੇਸ਼ ਵਿੱਚ ਲੈ ਗਏ ਹਨ, ਇਹ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਜਿਸ ਦੇਸ਼ ਵਿੱਚੋਂ ਬਾਣੀ ਆਈ ਹੈ, ਜਿਹੜਾ ਗੁਰੂ ਕਾ ਪਿਆਰਾ ਸਿੱਖ ਅੰਮ੍ਰਿਤ ਵੇਲੇ ਰਹਿ ਰਾਸ ਦੇ ਸਮੇਂ ਸਾਰਾ ਦਿਨ ਗੁਰਬਾਣੀ 'ਚ ਸੁਰਤ ਨੂੰ ਜੋੜ ਕੇ ਰੱਖੇਗਾ, ਇਹ ਗੁਰਬਾਣੀ ਇਹ ਉਸ ਮਨੁੱਖ ਨੂੰ ਉਸ ਦੇਸ਼ ਵਿੱਚ ਲੈ ਜਾਵੇਗੀ ਜਿੱਥੋਂ ਗੁਰਬਾਣੀ ਆਈ ਹੈ। ਧੁਰ ਕੀ ਬਾਣੀ ਆਈ, ਧੁਰ ਦਰਗਾਹ ਚੋਂ ਉੱਥੇ ਇਹ ਬਾਣੀ ਦਾ ਪ੍ਰਕਾਸ਼ ਹੈ। ਸਤਿਗੁਰੂ ਮਹਾਰਾਜ ਤੇ ਹੋਰ ਸਾਡੇ ਭਗਤ ਜਿਨ੍ਹਾਂ ਨੂੰ ਪੂਰਨ ਗਿਆਨ ਸੀਗਾ, ਉਹ ਇਸ ਬਾਣੀ ਦਾ ਵਗਦਾ ਸਮੁੰਦਰ ਸਾਨੂੰ ਸੌਂਪ ਕੇ ਗਏ ਹੈ। ਭਗਤਾਂ ਦੁਆਰਾ, ਗੁਰੂਆਂ ਦੁਆਰਾ ਇਹ ਗੁਰਬਾਣੀ ਪ੍ਰਗਟ ਹੋਈ ਹੈ ਸੰਸਾਰ ਤੇ। ਸੋ ਇਸ ਕਰਕੇ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਬੜੇ ਲੋਕਾਂ ਨੂੰ ਸਿਮਰਨ ਦੇ ਨਾਲ ਤਕਲੀਫ ਹੈ, ਕਹਿੰਦੇ ਸਿਮਰਨ ਇਹ ਜੀ ਤੋਤਾ ਰਟਨ ਹੈ। ਖਾਲਸਾ ਜੀ ਜਿਨ੍ਹਾਂ ਦਾ ਆਪਾਂ ਇਤਿਹਾਸ ਪੜ੍ਹਦੇ ਜਾਂ ਸੁਣਾਉਂਦੇ ਹਾਂ ਸਟੇਜਾਂ ਤੋਂ, ਉਹਨਾਂ ਨੇ ਸਿਮਰਨ ਕੀਤਾ, ਇਬਾਦਤ ਕੀਤੀ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾ ਸਕਦੀ, ਕੁਰਬਾਨੀ ਨਹੀਂ ਦਿੱਤੀ ਜਾ ਸਕਦੀ। ਥੋੜ੍ਹੇ ਦਿਨ ਪਹਿਲਾਂ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਬੜੀ ਵੱਡੀ ਉਹਨਾਂ ਦੀ ਰਹਿਤ ਮਰਿਆਦਾ, ਉਹਨਾਂ ਦਾ ਨਿਤਨੇਮ ਸੀ। इबादत की फिर इबादत तो शहादत तक का सफर तय किया। पिछले महीने 1984 दे विच जो होया तीसरा घल्लूकारा दिवस लंघ के गया, संत जरनैल सिंह जी खालसा का जीवन सी जेड़ा बहुत वड्डे नाम अभ्यासी सी महापुरख, एडिया एडिया हकूमतां दे नाल खालसा जी एवें नहीं मत्था लाया जांदा, हर किसी दे वस की गल नहीं हुंदी। बड़ा भारी उन्हां दा नितनेम सीगा, स्वा स्वा स्वैगुरू का नाम जपदे सी। इबादत तो यह उन्हां च ताकत आई कि जालम हकूमतां दे दंद खट्टे कर दते। जालम हकूमतां दे दंद खट्टे करके शहादत जाम पीना कीता। सो आओ जे वाहिगुरू दे नाम दा सिमरन करांगे, कल कलेश कलयुग दे कलेश आसिमता राग द्वैश ये सारे खालसा जी खत्म हो जाएंगे। सुरत नूं शब्द विच जोड़न दा यतन करिए। अज तनासरी रागनी दे विच भगत रविदास जी दी बाणी जो गुरु अर्जन साहब सच्चे पातशाह ने भाई गुरदास नूं लखारी ला के बाणी दर्ज कीती सी, ओ हुक्मनामे दे रूप दे विच अज शब्द आपां विचार करांगे। भगत रविदास महाराज खालसा जी अज बहुत वड्डा एक विवाद बनिया होया है, भगत ना कहो गुरु कहो, भाई भगत ते गुरु च कोई फर्क नहीं, परंतु गुरु अर्जन साहब तो आपां वध सियाने नहीं हो सकते। गुरु अर्जन साहब ने उन्हां नूं 15 भगतां दे विच रखिया है। इत्थे जो शब्द आया इहदे विच स्पष्ट लिखिया है तनासरी भगत रविदास जी की, सतगुर सत पुरख जिन जानिया सतगुर तिसका नाओ। जिन्हें सत पुरख नूं जान लिया ओनू सतगुरु कहिंदे ने, परंतु जो दर्जा गुरु साहिबाना ने यह भट्टां दी बाणी यह भगतां दी बाणी यह गुरुआं दी बाणी जो महाराज ने दर्जा दे दिता वह आपां सतगुरां तो वड्डे नहीं। इस करके फालतू का विवाद करना यह बिल्कुल गलत है। रविदास महाराज जी उन्हां दी भगती उन्हां दा सिमरन इन्ना सी, सिमरन करते करते भगती करते करते अकाल पुरख दे विच लीन हो गए सी। ते फिर उन्हां नूं यह बाणी आई, लगभग 40 शब्द श्लोक उन्हां दे गुरु ग्रंथ साहिब दे विच दर्ज है। भगत रविदास महाराज जी नूं जदों परमेश्वर ने सरगुण सरूप धार के दर्शन दते तां परमेश्वर जी बोले ना, वचन नहीं कोई कीता, दर्शन हो रहे है। तां उत्थे फिर भगत जी ने बेनती कीती सी, हे सच्चे पातशाह आप जी दे दर्शन हो रहे ने परंतु तुसी बोलदे क्यों नहीं मेरे नाल। वो परख करन वास्ते कौतक रचिया सी, परमेश्वर जी ने अपने भगत दी परख कर रहे सी, दर्शन तां हो रहे है परंतु वचन बलास क्यों नहीं करते। यह उथान कै शब्द दी, फिर यह शब्द उचारना कीता सीगा। जदों पहली बारी सरगुण स्वरूप दर्शन होए उदों शब्द उचारिया, तो ही मोही मोही तो ही अंतर कैसा। यह शब्द जदों तीसरी बारी सरगुण स्वरूप दर्शन होए सी उदों उचारना कीता सी, हम सर दीन दयाल ना तुम सर अब पत्यार क्या कीजै। इस शब्द दे अर्थ कारण कवन अबोल रहाओ दी पंक्ति तो इथों शुरू होणगे। इहदा अर्थ की है, कारण कवन आबोल मैनू कारण दसो, आ बोल तो भाव तुसी बोलदे क्यों नहीं, ਮੇਰੇ ਨਾਲ ਬਚਨ ਕਿਉਂ ਨਹੀਂ ਕਰਦੇ, ਦਰਸ਼ਨ ਤਾਂ ਦੇ ਦਿੱਤੇ, ਕਾਰਨ ਕੀ ਹੈ ਤੁਹਾਡੇ ਚੁੱਪ ਰਹਿਣ ਦਾ? ਇਹ ਇੱਥੋਂ ਅਰਥ ਇਹਦਾ ਸ਼ੁਰੂ ਹੋਵੇਗਾ। ਖਾਲਸਾ ਜੀ, ਇਹ ਰੱਬੀ ਬਾਣੀ ਹੈ। ਜਿਹੜਾ ਗੁਰੂ ਕੀ ਬਾਣੀ ਨੂੰ ਸ਼ਰਧਾ ਭਾਵਨਾ ਦੇ ਨਾਲ ਪੜ੍ਹਦਾ, ਇੱਕ ਦਿਨ ਗੁਰਬਾਣੀ ਦੇ ਵਿੱਚ ਹੀ ਲੀਨ ਹੋ ਜਾਂਦਾ, ਗੁਰਬਾਣੀ ਦੇ ਹੀ ਰੂਪ ਹੋ ਜਾਂਦਾ ਹੈ। ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਕਹਿੰਦਾ, ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਦੋਂ ਨਿਤਨੇਮ ਆਪਾਂ ਸ਼ੁਰੂ ਕਰਦੇ ਹਾਂ, ਪਹਿਲਾਂ ਥੋੜ੍ਹਾ ਜਿਹਾ ਔਖਾ ਵੀ ਲੱਗਦਾ, ਨੀਂਦਰ ਵੀ ਘੇਰਦੀ ਹੈ, ਆਲਸ ਪੈਂਦੀ ਹੈ, ਪਰੰਤੂ ਮਹਾਰਾਜ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੇ ਕਬਹੂ ਕੇ ਸੁਣੇ ਪੁਕਾਰ। ਭਾਈ ਦਿਨ ਰਾਤ ਪੁਕਾਰਾਂ ਕਰਦਾ ਰਹਿ, ਕਦੇ ਤਾਂ ਤੇਰੀ ਪੁਕਾਰ ਸੁਣੂਗਾ ਹੀ ਨਾ। ਕਈ ਪ੍ਰੇਮੀ ਸਵਾਲ ਪੁੱਛਦੇ ਹੈ, ਜੀ ਅਸੀਂ ਬਾਣੀ ਤਾਂ ਪੜ੍ਹਦੇ ਹਾਂ, ਮਨ ਨਹੀਂ ਲੱਗਦਾ, ਫਿਰ ਸਾਨੂੰ ਇਹਦਾ ਮਤਲਬ ਫਲ ਤਾਂ ਨਹੀਂ ਮਿਲਦਾ ਹੋਣਾ? ਨਹੀਂ ਖਾਲਸਾ ਜੀ, ਜੇ ਮੱਖਣ ਨੂੰ ਘੜੇ 'ਚ ਪਾ ਦਈਏ, ਘੜਾ ਹੁੰਦਾ ਮਿੱਟੀ ਦਾ, ਅਤੇ ਘੜੇ 'ਚ ਪਾਉਣ ਤੋਂ ਬਾਅਦ ਕੱਢ ਲਈਏ, ਮੱਖਣ ਦੀ ਥੰਧਿਆਈ ਨਹੀਂ ਜਾਂਦੀ। ਇਸੇ ਤਰ੍ਹਾਂ ਹੌਲੀ ਹੌਲੀ ਮਨ ਜੁੜਦਾ, ਮਨ ਜੁੜੇ ਨਾ ਜੁੜੇ ਲੱਗੇ ਰਹੋ। ਨਾਮ ਦਾ ਫਲ ਨਹੀਂ ਕਿਤੇ ਵੀ ਜਾਂਦਾ, ਜਪੇ ਹੋਏ ਨਾਮ ਦਾ ਫਲ, ਇਹ ਨਹੀਂ ਚਿੰਤਾ ਕਰਨੀ, ਮਨ ਨਹੀਂ ਜੁੜਦਾ। ਮਨ ਤਾਂ ਭਾਈ ਕਿਸੇ ਦਾ ਵੀ ਨਹੀਂ ਜੁੜਦਾ, ਹੌਲੀ ਹੌਲੀ ਜਦੋਂ ਅਭਿਆਸ ਪਰਪੱਕ ਹੋਵੇਗਾ, ਜਿਉਂ ਜਿਉਂ ਪਰਪੱਕਤਾ ਹੁੰਦੀ ਜਾਵੇਗੀ, ਤਿਉਂ ਤਿਉਂ ਇਕਾਗਰਤਾ ਬਣਦੀ ਜਾਵੇਗੀ। ਜਦੋਂ ਇਕਾਗਰਤਾ ਬਣ ਗਈ, ਫਿਰ ਜਦੋਂ ਆਪਾਂ ਅਰਦਾਸ ਬੇਨਤੀ ਕਰਾਂਗੇ, ਇਕਾਗਰ ਚਿੱਤ ਹੋ ਕੇ ਕੀਤੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ। ਕਈ ਵਾਰੀ ਆਪਾਂ ਅਰਦਾਸ 'ਚ ਖੜ੍ਹੇ ਹੁੰਦੇ ਹਾਂ ਜਾਂ ਅਰਦਾਸ ਕਰਦੇ ਹੁੰਦੇ ਹਾਂ, ਸੁਰਤ ਆਪਣੀ ਕਿਤੇ ਹੋਰ ਏ ਘੁੰਮੀ ਜਾਂਦੀ ਹੈ, ਇਸੇ ਕਰਕੇ ਤਾਂ ਫਲ ਨਹੀਂ ਮਿਲਦਾ। ਜਦੋਂ ਅਰਦਾਸ ਬੇਨਤੀ ਕਰਨੀ ਹੈ ਇਕਾਗਰ ਚਿੱਤ ਹੋ ਕੇ, ਇਕਾਗਰਤਾ ਨਾਮ ਅਭਿਆਸ ਬਿਨਾਂ ਨਹੀਂ ਆਉਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਇੱਕ ਮਨ ਇੱਕ ਚਿੱਤ ਹੋ ਕੇ, ਹੇ ਭਾਈ ਪ੍ਰਭੂ ਦੀ ਉਸਤਤ ਕਰਨਾ ਕਰ। ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੋਏ, ਸਰਗੁਣ ਤੋਂ ਨਿਰਗੁਣ ਭਗਤੀ ਵੱਲ ਗਏ ਹੈ। ਗੁਰੂ ਘਰ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ, ਠੀਕ ਹੈ ਖਾਲਸਾ ਜੀ, ਖੰਡਨ ਤਾਂ ਕੀਤਾ ਗਿਆ, ਪਰੰਤੂ ਕਿਸੇ ਨੂੰ ਇਹ ਵੀ ਆਗਿਆ ਨਹੀਂ ਵੀ ਗੁਰੂ ਕੀਆਂ ਤਸਵੀਰਾਂ 'ਤੇ ਕੋਈ ਗੰਦੇ ਛਿੱਟੇ ਪਾਵੇ। ਜੋ ਗੁਰੂ ਕੀਆਂ ਤਸਵੀਰਾਂ ਹਨ, ਕਈ ਕਹਿ ਦਿੰਦੇ ਆ ਇਹ ਕਾਲਪਨਿਕ ਨੇ, ਭਾਈ ਗੁਰੂ ਸਾਹਿਬਾਨਾਂ ਦੇ ਵੇਲੇ ਵੀ ਚਿੱਤਰਕਾਰੀ ਚੱਲ ਪਈ ਸੀ। ਨੌਵੇਂ ਪਾਤਸ਼ਾਹ ਦੀ ਇੱਕ ਫੋਟੋ ਤਿਆਰ ਕਰਵਾਈ ਸੀ ਭਾਈ ਬਲਾਕੀ ਦਾਸ ਨੇ, ਉਹ ਅੱਜ ਕੱਲ੍ਹ ਕਲਕੱਤੇ ਵੱਲ ਉੱਧਰ ਬੰਗਾਲ 'ਚ ਪਈ ਹੈ ਫੋਟੋ। ਜੇ ਗੁਰੂਆਂ ਦੇ ਵੇਲੇ ਦਵਾਖਾਨੇ ਚੱਲ ਪਏ, ਹੋਰ ਸਾਰਾ ਕੁਝ, ਕੀ ਉਦੋਂ ਪੇਂਟਿੰਗ ਨਹੀਂ ਚੱਲੀ ਹੋਣੀ? ਇਸ ਕਰਕੇ ਖਾਲਸਾ ਜੀ, ਚਾਹੇ ਕਾਲਪਕ ਨੇ ਕਾਲਪਨਿਕ ਤਸਵੀਰਾਂ ਹੋਣ, ਭਾਵਨਾ ਤਾਂ ਜੁੜੀਆਂ ਨੇ ਨਾ। ਜਦੋਂ ਆਪਾਂ ਗੁਰੂਆਂ ਦੀਆਂ ਤਸਵੀਰਾਂ ਦੇਖਦੇ ਹਾਂ ਤਾਂ ਆਪਣੇ ਮੁੱਖ 'ਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈ। ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਸੇ ਤਸਵੀਰ 'ਤੇ ਕੋਈ ਖਾਲਸਾ ਜੀ ਨਿਰਾਦਰ ਕਰੇ। ਇਸ ਕਰਕੇ ਜਿੰਨੇ ਭਗਤ ਹੋਏ ਨੇ ਸਰਗੁਣ ਭਗਤੀ ਤੋਂ ਨਿਰਗੁਣ ਭਗਤੀ ਵੱਲ ਗਏ ਨੇ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ ਉਹ ਆਪ ਹੈ, ਸਰਗੁਣ ਨਿਰਗੁਣ ਆਪ ਉਹ ਸੁਨ ਸਮਾਧੀ 'ਚ ਬੈਠ ਜਾਂਦਾ ਹੈ ਜਦੋਂ ਸੰਸਾਰ ਲੈ ਹੋ ਜਾਂਦਾ, ਸ੍ਰਿਸ਼ਟੀ ਲੈ ਹੋ ਜਾਂਦੀ ਹੈ। ਇਸ ਕਰਕੇ ਆਓ, ਜਦੋਂ ਸੰਸਾਰ 'ਤੇ ਅਰਬਦ ਨਰਬਦ ਧੰਦੂਕਾਰਾ ਵਿਆਪ ਰਿਹਾ ਸੀ, ਉਹ ਤਾਂ ਉਦੋਂ ਵੀ ਸੀ, ਆਦ ਸੱਚ, ਫਿਰ ਯੁੱਗਾਂ ਦੀ ਰਚਨਾ ਕੀ, ਯੁੱਗਾਂ ਦੀ ਰਚਨਾ ਉਦੋਂ ਵੀ ਸੀ, ਜੁਗਾਦ ਸੱਚ ਹੈ ਪੀ ਅੱਜ ਵੀ ਹੈ, ਹੈ ਪੀ ਸੱਚ ਨਾਨਕ ਹੋਸੀ ਭੀ ਸੱਚ, ਅਤੇ ਸਦੀਵ ਕਾਲ ਰਹੇਗਾ ਵਾਹਿਗੁਰੂ ਤਾਂ, ਬਾਕੀ ਦੇਵੀ ਦੇਵਤੇ ਹੋਰ ਸਭ ਸ੍ਰਿਸ਼ਟੀ ਲੈ ਹੋ ਸਕਦੀ ਹੈ, ਪਰੰਤੂ ਉਹ ਸਦੀਵ ਕਾਲ ਸੱਚ ਹੈ। सो जिहड़ा नाम दे विच जुड़ जांदा है उहनूं सच्चे सुख की प्राप्ति हुंदी है। सो भगत रविदास जी ने बेनती की, सच्चे पातशाह जी दर्शन तो हो रहे ने परंतु आप जी बोलते क्यों नहीं, इउं बेनती करते हैं, विचार प्रेम सहित सरवण करो जी।
1: सतनाम श्री वाहेगुरु साहिब जी।

ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗਣੀ ਦੇ ਵਿੱਚ ਭਗਤ ਰਵਿਦਾਸ ਜੀ ਬਚਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ। ਇੱਕ ਓਅੰਕਾਰ ਦਾ ਕੀ ਅਰਥ ਹੈ? ਓਅੰਕਾਰ ਦੇ ਅੱਗੇ ਏਕਾ ਲੱਗ ਗਿਆ, ਇੱਕ ਆਦਵੈਤ ਪਰਮੇਸ਼ਵਰ। ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ। ਤੇ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਪ੍ਰਾਪਤ ਹੁੰਦਾ ਹੈ। ਪ੍ਰਸਾਦ ਦਾ ਅਰਥ ਕਿਰਪਾ ਇੱਥੇ। ਸੋ ਜਿਹੜੀ ਕਾਰ ਲੱਗੀ ਹੋਈ ਹੈ ਨਾ ਊੜੇ ਦੇ ਉੱਪਰ, ਇਹਦੇ ਵਿੱਚ ਤਿੰਨੇ ਦੇਵਤੇ ਆ ਗਏ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਤਿੰਨੇ ਮੁਖੀ ਦੇਵਤੇ, ਇੱਕ ਦੀ ਡਿਊਟੀ ਸੰਸਾਰ ਦੀ ਰਚਨਾ ਕਰਨ ਦੀ ਲਾਤੀ ਬ੍ਰਹਮੇ ਦੀ, ਵਿਸ਼ਨੂੰ ਦੀ ਭੰਡਾਰਾ ਦੇਣ ਦੀ, ਤੇ ਸ਼ਿਵਜੀ ਦੀ ਡਿਊਟੀ ਲੈ ਕਰਨ ਦੀ ਹੈ। ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਪਰੰਤੂ ਇਹਨਾਂ ਦੇ ਪਿੱਛੇ ਤਾਕਤ ਉਸ ਪਰਮੇਸ਼ਰ ਦੀ ਹੈ। ਚੌਪੀ ਸਾਹਿਬ ਦੀ ਬਾਣੀ ਚ ਸਤਿਗੁਰੂ ਸਪਸ਼ਟ ਲਿਖਦੇ ਹਨ ਕਿ ਕਈ ਮੂਰਖ ਮਹਾਦੇਵ ਨੂੰ ਸਦਾ ਥਿਰ ਰਹਿਣ ਵਾਲਾ ਮੰਨਦੇ ਹੈ, ਪਰੰਤੂ ਸਦਾ ਸ਼ਿਵ ਨਹੀਂ। ਸਦਾ ਸ਼ਿਵ ਉਹ ਸ਼ਿਵ ਦਾ ਅਰਥ ਕਲਿਆਣ ਸਰੂਪ ਪਰਮਾਤਮਾ ਹੈ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹੀਂ ਭਿਵ। ਉਹ ਮੂਰਖ ਲੋਕ ਨਿਰੰਕਾਰ ਦੇ ਭੇਦ ਨੂੰ ਨਹੀਂ ਜਾਣਦੇ, ਸ਼ਿਵਜੀ ਨੂੰ ਇਹ ਸਦਾ ਸ਼ਿਵ ਰਹਿਣ ਵਾਲਾ ਬਣਾ ਲਿਆ, ਪਰੰਤੂ ਨਹੀਂ ਭਾਈ, ਇਹ ਮੁਖੀ ਦੇਵਤੇ ਵੀ ਜਦੋਂ ਮਹਾਂਪਰਲੋ ਆਉਂਦੀ ਹੈ ਇਹਨਾਂ ਦੀਆਂ ਪੂਰੀਆਂ ਵੀ ਨਾਸ਼ ਹੋ ਜਾਂਦੀਆਂ ਹਨ, ਕੇਵਲ ਤੇ ਕੇਵਲ ਪਰਮੇਸ਼ਰ ਹੀ ਰਹਿੰਦਾ ਹੈ। ਇਸ ਕਰਕੇ ਇੱਕ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਰੋਜੀ ਦੇਣ ਵਾਲਾ, ਲੈ ਕਰਨ ਵਾਲਾ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ।

0: ਹੇ ਸੱਚੇ ਪਾਤਸ਼ਾਹ, ਮੇਰਾ ਤਾਂ ਮਨ ਤੇਰੇ ਸਤਨਾਮ ਰੂਪੀ ਸ਼ਬਦ ਵਿੱਚ ਜੁੜ ਗਿਆ। ਬਚਨੀ ਤੋਰ ਮੋਰ ਮਨ ਮਾਨੈ, ਤੁਹਾਡੇ ਸਤਨਾਮ ਰੂਪੀ ਬਚਨ ਦੇ ਵਿੱਚ ਜੁੜ ਗਿਆ। ਮੋਰ ਮਨ ਮਾਨੈ ਮੇਰਾ ਮਨ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਕਿਰਪਾ ਕਰੋ ਹੁਣ ਮੈਨੂੰ ਪੂਰਨ ਗਿਆਨ ਬ੍ਰਹਮਾਨੰਦ ਦੀ ਬਖਸ਼ਿਸ਼ ਕਰ ਦਿਓ ਮੇਰੇ ਤੇ। ਮਨ ਸ਼ਬਦ ਵਿੱਚ ਜੁੜ ਜਾਣਾ ਬੜੀ ਵੱਡੀ ਗੱਲ ਹੈ। ਜਿੰਨਾ ਸਮਾਂ ਮਨ ਸ਼ਬਦ ਵਿੱਚ ਨਹੀਂ ਜੁੜਦਾ, ਪੂਰਨ ਪਦ ਦੀ ਪ੍ਰਾਪਤੀ ਨਹੀਂ ਹੁੰਦੀ, ਤੁਰੀਆ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਸੰਸਾਰ ਰਜਗੁਣ ਸਤਗੁਣ ਤਮੋ ਗੁਣ ਤਿੰਨ ਗੁਣਾਂ ਦੇ ਵਿੱਚ ਹੈ, ਪਰੰਤੂ ਵਾਹਿਗੁਰੂ ਦੇ ਪਿਆਰੇ ਸਿਮਰਨ ਕਰਕੇ ਇਹਨਾਂ ਤਿੰਨੇ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ, ਤੁਰੀਆ ਪਦ ਦੀ ਪ੍ਰਾਪਤੀ ਕਰ ਲੈਂਦੇ ਨੇ। ਤੁਰੀਆ ਪਦ ਚੌਥੀ ਭੂਮਿਕਾ, ਕਿਉਂ? ਕਿਉਂਕਿ ਉਹਨਾਂ ਦਾ ਮਨ ਅਕਾਲ ਪੁਰਖ ਦੇ ਸਤਨਾਮ, ਸਤ ਨਾਮ ਤੋਂ ਭਾਵ ਸੱਚਾ ਨਾਮ, ਸਤਨਾਮ ਰੂਪੀ ਬਚਨਾਂ 'ਚ ਜੁੜ ਜਾਂਦਾ। ਮੇਰਾ ਮਨ ਤੁਹਾਡੇ ਸਤਨਾਮ ਰੂਪੀ ਸਿਮਰਨ ਰੂਪੀ ਬਚਨਾਂ 'ਚ ਜੁੜ ਗਿਆ। ਜਨ ਕੋ ਪੂਰਨ ਦੀਜੈ, ਕਿਰਪਾ ਕਰੋ ਮੇਰੇ 'ਤੇ ਮੈਨੂੰ ਪੂਰਨ ਗਿਆਨ ਦੀ ਪ੍ਰਾਪਤੀ ਕਰਾ ਦੇਵੋ।
1: ਹੋ ਬਲ ਬਲ ਜਾਓ ਰਮਈਆ ਕਾਰਨੇ।
0: ਹੇ ਸੱਚੇ ਪਾਤਸ਼ਾਹ, ਮੈਨੂੰ ਤੁਹਾਡੇ ਦਰਸ਼ਨ ਹੋ ਰਹੇ ਨੇ, ਪਰੰਤੂ ਤੁਸੀਂ ਬਚਨ ਨਹੀਂ ਕਰ ਰਹੇ। ਹੋ ਬਲ ਬਲ ਜਾਓ ਰਮਈਆ ਕਾਰਨੇ, ਰਮਈਆ ਤੋਂ ਭਾਵ ਰਮਿਆ ਹੋਇਆ ਪਰਮੇਸ਼ਰ ਹੈ। ਉਸ ਵਾਹਿਗੁਰੂ ਦੇ ਦਰਸ਼ਨ ਹੋਣ ਕਰਕੇ ਮੈਂ ਤੁਹਾਡੇ ਤੋਂ ਵਾਰੀ ਵਾਰੀ ਬਲਿਹਾਰ ਜਾਂਦਾ, ਤਨ ਕਰਕੇ, ਮਨ ਕਰਕੇ, ਸਰੀਰ ਕਰਕੇ। ਸੱਚੇ ਪਾਤਸ਼ਾਹ, ਮੈਂ ਬਲਿਹਾਰ ਜਾਂਦਾ ਹਾਂ ਤੁਹਾਡੇ ਤੋਂ, ਕਿਉਂਕਿ ਤੁਸੀਂ ਦਰਸ਼ਨ ਦੇਣਾ ਕੀਤੇ ਹਨ ਮੈਨੂੰ ਸਰਗੁਣ ਸਰੂਪ ਦੇ ਵਿੱਚ।
1: ਕਾਰਨ ਕਵਨ ਅਬੋਲ।
0: ਤੇ ਸੱਚੇ ਪਾਤਸ਼ਾਹ, ਹੁਣ ਕਾਰਨ ਕੀ ਹੈ? ਆ ਬੋਲ ਤੋਂ ਭਾਵ ਬੋਲਦੇ ਕਿਉਂ ਨਹੀਂ? ਮੈਥੋਂ ਕੀ ਭੁੱਲ ਹੋ ਗਈ? ਕਿਰਪਾ ਕਰੋ
1: ਰਹਾਓ।
0: ਰਹਾਓ ਦਾ ਅਰਥ ਇੱਕ ਤਾਂ ਹੁੰਦਾ ਵਿਸ਼ਰਾਮ, ਸਾਰਿਆਂ ਨੂੰ ਇਹ ਪਤਾ ਹੈ। ਇੱਕ ਹੁੰਦਾ ਨਾਭੀ, ਨਾਭੀ ਤੋਂ ਭਾਵ ਜਿਵੇਂ ਆਪਣੀ ਧੁੰਨੀ ਹੁੰਦੀ ਹੈ ਨਾ, ਸਾਰੀਆਂ ਨਾੜਾਂ ਦਾ ਜਿਹੜਾ ਜੋੜ ਹੈ ਨਾ, ਉਹ ਧੁੰਨੀ 'ਚ ਹੁੰਦਾ ਕੰਟਰੋਲ, ਨਾਭੀ 'ਚ। ਇਸੇ ਤਰ੍ਹਾਂ ਸ਼ਬਦ ਦਾ ਜਿਹੜਾ ਮੋਰਲ ਹੈ, ਨਿਚੋੜ ਹੈ, ਉਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹੁੰਦਾ, ਸ਼ਬਦ ਦਾ ਕੇਂਦਰੀ ਭਾਵ। ਇਸ ਕਰਕੇ ਪਹਿਲਾਂ ਅਰਥ ਆਪਾਂ ਇਸ ਪੰਕਤੀ ਦਾ ਕੀਤਾ ਸੀ, ਕਾਰਨ ਕਵਨ ਅਬੋਲ, ਤੁਸੀਂ ਬੋਲਦੇ ਕਿਉਂ ਨਹੀਂ, ਕੀ ਕਾਰਨ ਹੈ। ਤੀਜਾ ਰਹਾਓ ਦਾ ਅਰਥ ਹੈ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ, ਸੰਸਾਰ ਚਲੋ ਚਲੀ ਦਾ ਮੇਲਾ ਹੈ, ਰਾਹ ਨਾਮ ਰਮਿਆ ਹੋਇਆ, ਹਾਹੇ ਨੂੰ ਕੰਨਾ ਹਾ, ਪ੍ਰਗਟ ਊੜੇ ਨੂੰ ਔਂਕੜ, ਉਹ ਓਅੰਕਾਰ ਪਰਮੇਸ਼ਰ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਪ੍ਰਗਟ ਹੈ, ਉਹਦੇ ਵਿੱਚ ਆਪਣੇ ਚਿੱਤ ਨੂੰ ਜੋੜਨਾ ਕਰ। ਰਹਾਓ ਦੀਆਂ ਪੰਕਤੀਆਂ ਦੇ ਵਿੱਚ ਕੇਂਦਰੀ ਭਾਵ ਹੁੰਦਾ ਸ਼ਬਦ ਦਾ। ਸੋ ਵਿਸ਼ਰਾਮ ਦੇ ਕੇ ਅੱਗੇ

ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਪਿਛਲਾ ਜਨਮ ਦੇ ਵਿੱਚ ਵੀ ਭਗਤ ਰਵਿਦਾਸ ਮਹਾਰਾਜ ਬ੍ਰਹਮਚਾਰੀ ਸੀਗੇ, ਬ੍ਰਹਮਚਾਰੀ ਦੇ ਸ਼ਿਸ਼ ਸੀ, ਕਿਸੇ ਕਾਰਨ ਕਰਕੇ ਉਹਨਾਂ ਨੂੰ ਦੁਬਾਰਾ ਜਨਮ ਲੈਣਾ ਪਿਆ ਸੀ ਪਿਤਾ ਰਘੂ ਰਾਏ ਦੇ ਘਰੇ। ਕਹਿ ਰਹੇ ਨੇ ਕਹਿੰਦੇ ਬੜੇ ਜਨਮ ਹੋ ਗਏ, ਮਾਇਆ ਚ ਸੁਰਤੀ ਹੋਣ ਕਰਕੇ ਤੇਥੋਂ ਵਿਛੜਿਆ, ਬਾਰ ਬਾਰ ਅਸੀਂ ਸਰੀਰ ਬਦਲਦੇ ਰਹਿੰਦੇ ਹਾਂ, ਕਦੇ ਕਿਸੇ ਕਾਂ ਦੀ ਜੂਨੀ ਚ ਪੈ ਜਾਂਦੇ ਹਾਂ, ਕਦੇ ਸੱਪ ਦੀ ਜੂਨੀ ਚ ਚਲੇ ਗਏ, ਕਦੇ ਪੱਥਰ ਬਣ ਕੇ ਧਰਤੀ ਤੇ ਪੈ ਰਹਿੰਦੇ ਹਾਂ, ਕਦੇ ਕਿਸੇ ਦਰਖਤ ਦੀ ਜੂਨੀ ਚ ਚਲੇ ਗਏ। 84 ਲੱਖ ਜੂਨੀ ਹੈ, 83,99,999 ਜੂਨੀਆਂ ਥੱਲੇ ਨੇ। 84 ਲੱਖਵੀਂ ਜਿਹੜੀ ਜੂਨੀ ਹੈ ਮਨੁੱਖ ਦੀ ਹੈ, ਮਨੁੱਖ ਨੂੰ ਅਕਾਲ ਪੁਰਖ ਨੇ ਸਰਵੋਤਮ ਜੂਨੀ ਮੰਨਿਆ ਮਨੁੱਖਾ ਜਨਮ ਨੂੰ, ਦੁਰਲੱਭ ਦੇ ਮੰਨੀ ਹੈ। ਦੇਵੀ ਦੇਵਤੇ ਵੀ ਮਨੁੱਖਾ ਦੇਹ ਨੂੰ ਤਰਸਦੇ ਨੇ, ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਖੰਡੇ ਵਾਟੇ ਦੀ ਪਹੁਲ ਛੱਕ ਕੇ ਨਾਮ ਦੀ ਕਮਾਈ ਕਰਕੇ ਮੁਕਤ ਹੋਈਏ, ਉਹ ਮੁਕਤ ਨਹੀਂ ਹੈਗੇ। ਇਹ ਮਾਨਸ ਜਨਮ ਦੁਰਲੱਭ ਹੈ, ਇਹ ਜਨਮ ਬੜਾ ਦੁਰਲੱਭ ਹੈ ਖਾਲਸਾ ਜੀ। ਬੜੇ ਜਨਮਾਂ ਤੋਂ ਵਿਛੋੜਾ ਪਿਆ ਪਿਆ, ਕਿਉਂ? ਮਾਇਆ ਚ ਸੁਰਤੀ ਲੱਗਣ ਕਰਨ ਕਰਕੇ, ਮਾਇਆ ਰੂਪੀ ਮੱਖੀ ਨੇ ਡੰਗ ਮਾਰਤਾ। ਦੁਬਾਰਾ ਫੇਰ ਗੁਰਮੰਤਰ ਹੀਨਸ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ, ਕੂਕਰ ਹੈ ਸ਼ੂਕਰ ਹੈ ਗਰਦਵ ਹੈ ਕਾਕੈ ਸਰਪ ਨੇ ਤੁਲਖਲ ਹੈ। ਗੁਰਮੰਤਰ ਹੀਨਸ ਜੋ ਪ੍ਰਾਣੀ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਨਾਮ ਅਭਿਆਸ ਤੋਂ ਹੀਣਾ ਹੈ, ਉਹ ਤਰਗੰਤ ਜਨਮ ਭ੍ਰਸ਼ਟ ਨੈ, ਉਹ ਬਾਰ ਬਾਰ ਜਨਮ ਲਵੇਗਾ, ਬਾਰ ਬਾਰ ਮਰੀ ਜਾਵੇਗਾ। ਅਗਲੇ ਜਨਮ ਦੀ ਚੋਣ ਮਨੁੱਖ ਆਪ ਕਰਦਾ, ਜਿਹੋ ਜਿਹੇ ਆਪਾਂ ਹੁਣ ਕਰਮ ਕਰਾਂਗੇ ਉਹੋ ਜਿਹਾ ਆਪਾਂ ਨੂੰ ਅਗਲਾ ਜਨਮ ਮਿਲ ਜਾਊਗਾ। ਜੇ ਮਰਨ ਸਮੇਂ ਸੁਰਤੀ ਘਰ ਚ ਰਹੇਗੀ, ਪ੍ਰੇਤ ਜੂਨੀ ਪ੍ਰਾਪਤ ਹੋਵੇਗੀ, ਸਾਰਾ ਗੁਰਬਾਣੀ ਚ ਲਿਖਿਆ ਹੈ। ਭੂਤ ਪ੍ਰੇਤ ਕਈ ਕਹਿੰਦੇ ਹੁੰਦੇ ਹੀ ਨਹੀਂ, ਆਤਮਾ ਹੈ ਹੀ ਨਹੀਂ ਭਾਈ। ਜਦੋਂ ਫਿਰ ਕਿਸੇ ਦੀ ਮੌਤ ਹੁੰਦੀ ਹੈ, ਡੈਥ ਹੁੰਦੀ ਹੈ, ਫਿਰ ਅਰਦਾਸ ਕਿਉਂ ਕਰਦੇ ਹੋ ਕਿ ਇਹ ਸੱਚੇ ਪਾਤਸ਼ਾਹ ਫਲਾਣਾ ਚੜ੍ਹਾਈ ਕਰ ਗਏ, ਇਹਦੀ ਆਤਮਾ ਨੂੰ ਸ਼ਾਂਤੀ ਦਿਓ? ਇਹਦਾ ਮਤਲਬ ਆਤਮਾ ਭਟਕੇ ਨਾ ਨਾ। ਇਸੇ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਕਿਉਂਕਿ ਆਤਮਾ ਮਰਦੀ ਨਹੀਂ, ਸਰੀਰ ਮਰਦਾ ਹੁੰਦਾ, ਸਰੀਰ ਨਾਸ਼ਬੰਤ ਹੈ। ਗੁਰਬਾਣੀ ਕਹਿੰਦੀ ਹੈ ਮਰਨਹਾਰ ਇਹ ਜੀਵਾਰਾ ਨਾ ਹੀ, ਆਤਮਾ ਨਹੀਂ ਮਰਦੀ, ਉਹ ਅਮਰ ਹੈ, ਉਹਨੂੰ ਕੋਈ ਅੱਗ ਨਹੀਂ ਸਾੜ ਸਕਦੀ, ਜਲ ਨਹੀਂ ਡੋਬ ਸਕਦਾ। ਇਸ ਕਰਕੇ ਜਿੰਨਾ ਸਮਾਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਸਮਾਂ ਇਹ ਜੀਵ ਇਸਤਰੀ ਨੂੰ ਟੇਢੀਆਂ ਜੂਨਾਂ ਦੇ ਵਿੱਚ ਵਾਰ ਵਾਰ ਜੰਮਣਾ ਤੇ ਮਰਨਾ ਪੈਂਦਾ ਹੈ। ਗੁਰਮੰਤਰ ਹੀਨਸ ਜਿਹੜੇ ਨਿਤਨੇਮ ਤੋਂ ਖਾਲੀ ਹਨ, ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਤਰਗੰਤ ਜਨਮ ਭ੍ਰਸ਼ਟ ਨੇ, ਭੜਕਦੇ ਫਿਰਦੇ ਹਨ, ਕਦੇ ਸੱਪ ਦੀ ਜੂਨੀ ਚ ਪੈ ਗਏ, ਕਦੇ ਕੁੱਤੇ ਦੀ ਜੂਨੀ ਚ ਪੈ ਗਏ, ਕਦੇ ਗਧੇ ਦੀ ਜੂਨੀ ਚ, ਐਸੀ ਹਾਲਤ ਹੁੰਦੀ ਹੈ। ਕਰੋੜਾਂ ਸਾਲ ਕਰੋੜਾਂ ਇਹ ਜੂਨੀਆਂ ਭੁਗਤਣ ਤੋਂ ਬਾਅਦ ਫਿਰ ਕਿਤੇ ਮਨੁੱਖਾ ਦੇਹ ਦੀ ਵਾਰੀ ਆਉਂਦੀ ਹੈ। ਜਦੋਂ ਮਨੁੱਖਾ ਦੇਹ ਦੀ ਵਾਰੀ ਆਉਂਦੀ ਹੈ, ਉਦੋਂ ਮਾਇਆ ਰੂਪੀ ਮੱਖੀ ਸਾਡੇ ਡੰਗ ਮਾਰ ਜਾਂਦੀ ਹੈ। ਜਿਵੇਂ ਇੱਕ ਆਦਮੀ ਸੀਗਾ, ਅੱਖਾਂ ਤੋਂ ਅੰਨਾ ਸੀ, ਸਿਰੋਂ ਗੰਜਾ ਤੇ ਹੱਥਾਂ ਤੋਂ ਟੁੰਡਾ ਸੀ, ਇਹ ਐਗਜ਼ਾਮਪਲ ਹੈ, ਉਦਾਹਰਨ ਹੈ। ਉਹ ਇੱਕ ਖਾਲਸਾ ਜੀ 84 ਦਰਵਾਜ਼ਿਆਂ ਵਾਲੇ ਕਿਲੇ ਚ ਪ੍ਰਵੇਸ਼ ਕਰ ਗਿਆ, 84 ਦਰਵਾਜ਼ੇ ਸੀਗੇ, ਜਿਹਦੇ ਵਿੱਚੋਂ ਸਿਰਫ ਇੱਕ ਦਰਵਾਜ਼ਾ ਖੁੱਲ੍ਹਾ, 83 ਬੰਦ ਹਨ। ਉਹਨੂੰ ਹੁਣ ਅੱਖਾਂ ਤੋਂ ਅੰਨਾ, ਸਿਰੋਂ ਗੰਜਾ, ਹੱਥ ਉਹਦੇ ਟੁੰਡੇ ਹੈ, ਉਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭ ਰਿਹਾ, ਰੋਣਾ ਸ਼ੁਰੂ ਕਰ ਦਿੱਤਾ। ਤਾਂ ਕਿਸ ਉਹਨੂੰ ਆਵਾਜ਼ ਆਈ, ਕਿਸੇ ਗੁਰਮੁਖ ਪਿਆਰੇ ਨੇ ਕਿਹਾ, ਭਾਈ ਇਉਂ ਕਰ, ਤੂੰ ਆਪਣਾ ਜਿਹੜਾ ਹੱਥ ਹੈ, ਆਪਣਾ ਹੱਥ ਤਾਂ ਤੇਰੇ ਹੈ ਨਹੀਂ, ਜਿਹੜਾ ਤੇਰੀ ਬਾਂਹ ਹੈ ਨਾ, ਟੁੰਡਾ ਤੇਰਾ, ਉਹ ਦੀਵਾਰ ਦੇ ਨਾਲ ਲੱਗ ਲੱਗ ਕੇ ਤੁਰ, ਐਂ ਟੱਚ ਕਰਕੇ,
ਕੱਲੇ ਕੱਲੇ ਦਰਵਾਜ਼ੇ ਨੂੰ ਟੱਚ ਕਰ, ਦੀਵਾਰ ਤੋਂ ਪਰਾ ਨਾ ਹੋਈ ਤੂੰ। ਜਿੱਥੇ ਖੁੱਲ੍ਹਾ ਦਰਵਾਜ਼ਾ ਆਵੇਗਾ ਤੈਨੂੰ ਪਤਾ ਲੱਗ ਜਾਏਗਾ, ਤੂੰ ਨਿਕਲ ਜਾਵੇਂਗਾ। 84 ਦੇ ਚੱਕਰ 'ਚ ਫਸ ਗਏ ਹੈ, ਬੜਾ ਔਖਾ ਇਹਦੇ 'ਚੋਂ ਨਿਕਲਣਾ। ਉਹਨੇ ਇਸੇ ਤਰ੍ਹਾਂ ਕੀਤਾ, ਇੱਕ ਇੱਕ ਦਰਵਾਜ਼ੇ 'ਤੇ ਐਂ ਹੱਥ ਰੱਖੀ ਜਾਵੇ, ਅੱਗੇ ਚੱਲੀ ਜਾਵੇ। ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਨਾ, ਉੱਥੇ ਮਖਿਆਲ ਦੀਆਂ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਸੀ। ਮੱਖੀ ਨੇ ਉਹਦੇ ਸਿਰ ਵਿੱਚ ਡੰਗ ਮਾਰਿਆ ਤਾਂ ਆਪਣਾ ਹੱਥ ਉਹਨੇ ਚੱਕ ਲਿਆ, ਟੁੰਡ ਦੇ ਨਾਲ ਸਿਰ 'ਤੇ ਖਾਜ ਲੱਗ ਗਿਆ ਕਰਨ। ਇੰਨੇ ਨੂੰ ਖੁੱਲ੍ਹਾ ਦਰਵਾਜ਼ਾ ਲੰਘ ਗਿਆ, ਦੁਬਾਰੇ ਫੇਰ 84 ਦੇ ਚੱਕਰ 'ਚ ਫਸ ਗਿਆ। ਫੇਰ ਉਹਨੂੰ ਦੱਸਣ ਵਾਲੇ ਨੇ ਕਿਹਾ, ਭਾਈ ਜਦੋਂ ਦਰਵਾਜ਼ਾ ਆਇਆ ਸੀ ਖੁੱਲ੍ਹਾ ਮੁਕਤੀ ਪ੍ਰਾਪਤ ਕਰਨ ਦਾ, ਉਦੋਂ ਤਾਂ ਤੈਂ ਹੱਥ ਚੁੱਕ ਲਿਆ, ਖਾਜ ਲੱਗ ਗਿਆ ਕਰਨ। ਇਸੇ ਤਰ੍ਹਾਂ ਮਨੁੱਖਾ ਜਨਮ ਇੱਕ ਖੁੱਲ੍ਹਾ ਦਰਵਾਜ਼ਾ ਮਿਲਿਆ ਮੁਕਤੀ ਪ੍ਰਾਪਤ ਕਰਨ ਵਾਸਤੇ। ਮਨੁੱਖਾ ਜਨਮ ਤੋਂ ਬਿਨਾਂ ਕਿਸੇ ਜੂਨੀ ਦੇ ਵਿੱਚ ਨਾਮ ਤੇ ਸੇਵਾ ਨਹੀਂ ਹੋ ਸਕਦੀ, ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਮਨੁੱਖ ਕੋਲੇ ਇਹ ਦਾਤਾਂ ਨੇ, ਅਕਾਲ ਪੁਰਖ ਨੇ ਕੁਝ ਦਾਤਾਂ ਮਨੁੱਖ ਨੂੰ ਵਿਸ਼ੇਸ਼ ਕਰਕੇ ਦਿੱਤੀਆਂ ਹਨ। ਉਹ ਕਿਹੜੀਆਂ ਨੇ? ਇੱਕ ਤਾਂ ਡਿਸਕ੍ਰਿਮੀਨੇਟਿੰਗ ਪਾਵਰ ਦਿੱਤੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਨਿਰਣਾ ਕਰਨ ਦੀ ਸ਼ਕਤੀ। ਇਹ ਬੰਦੇ ਕੋਲ ਹੀ ਹੈ, ਚੰਗੇ ਮਾੜੇ ਦਾ ਨਿਰਣਾ ਕਰ ਸਕਦਾ ਹੈ, ਵਿਚਾਰ ਕਰ ਸਕਦਾ ਵੀ ਇਹ ਠੀਕ ਹੈ ਗਲਤ ਹੈ। ਇੱਕ ਹੈ ਪ੍ਰਫਾਉਂਡ ਇੰਟੈਲੀਜੈਂਸੀ, ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ, ਇਹ ਮਨੁੱਖਾ ਦੇਹ ਦੇ ਵਿੱਚ ਇਹ ਆ। ਡਿਵੈਲਪਡ ਈਗੋ, ਵਿਕਸਿਤ ਹਉਮੈ, ਅਣਖ, ਸਵੈਮਾਨ, ਇਹ ਕੇਵਲ ਤੇ ਕੇਵਲ ਮਨੁੱਖਾ ਦੇਹ 'ਚ ਹੀ ਪ੍ਰਾਪਤ ਹੁੰਦਾ ਹੈ। ਤੇ ਮਨੁੱਖਾ ਦੇਹ ਦੇ ਵਿੱਚ ਫਿਰ ਪੰਜ ਚੋਰ ਵੀ ਨੇ, ਪੰਜੇ ਚਿੰਬੜੇ ਹੋਏ ਨੇ ਸਾਨੂੰ। ਹਾਥੀ ਨੂੰ ਕਾਮ ਨੇ ਘੇਰ ਲਿਆ, ਪਤੰਗੇ ਨੂੰ ਅੱਖਾਂ ਦਾ ਰੋਗ ਹੈ, ਹਾਥੀ ਨੂੰ ਕਾਮ ਦਾ। ਤੇ ਖਾਲਸਾ ਜੀ, ਆਪਾਂ ਨੂੰ ਤਾਂ ਸਾਰੀ ਚਿੰਬੜੇ ਹੋਏ ਨੇ, ਅਜੇ ਪਸ਼ੂਆਂ ਦੇ ਹੱਡ ਵਿਕਦੇ ਨੇ ਮਰਨ ਤੋਂ ਬਾਅਦ, ਹਾਥੀ ਦੇ ਦੰਦਾਂ ਦੇ ਗਹਿਣੇ ਬਣਾਏ ਜਾਂਦੇ ਹੈ। ਇੱਕ ਮਨੁੱਖ ਹੈ ਜਿਹਦੇ ਸਰੀਰ ਦੀ ਸਵਾਹ ਬਣ ਜਾਂਦੀ ਹੈ, ਕਿਸੇ ਕੰਮ ਨਹੀਂ ਆਉਂਦਾ। ਇਸ ਕਰਕੇ ਆਓ ਤੇ ਹੰਕਾਰ ਜਿਹੜਾ ਮਨੁੱਖ ਆਪਾਂ ਸਭ ਤੋਂ ਵੱਧ ਕਰਦੇ ਹਾਂ। ਸੋ ਇਸੇ ਤਰ੍ਹਾਂ ਜਿਹੜੀ ਮਾਇਆ ਰੂਪ ਮੱਖੀ ਡੰਗ ਮਾਰ ਜਾਂਦੀ ਹੈ, ਜਦੋਂ ਮਨੁੱਖਾ ਜਨਮ ਰੂਪ ਖੁੱਲ੍ਹਾ ਦਰਵਾਜ਼ਾ ਮਿਲਦਾ ਹੈ, ਮਾਇਆ ਰੂਪੀ ਮੱਖੀ ਦਾ ਡੰਗ ਲੱਗਣ ਕਰਕੇ ਅਸੀਂ ਇੰਨੇ ਮਸਤ ਹੋ ਜਾਂਦੇ ਹਾਂ, ਨਾਮ ਸਿਮਰਨ ਨੂੰ ਛੱਡ ਦਿੰਦੇ ਹਾਂ, ਇੰਨੇ ਨੂੰ ਮੌਤ ਦਾ ਸਮਾਂ ਆ ਜਾਂਦਾ, ਫੇਰ ਅੱਗੇ ਟੇਢੀਆਂ ਜੂਨਾ ਰੂਪੀ ਬੰਦ ਦਰਵਾਜ਼ਿਆਂ 'ਚ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਭਗਤ ਰਵਿਦਾਸ ਕਹਿੰਦੇ, ਮਾਇਆ 'ਚ ਲੱਗਣ ਕਰਕੇ ਮਨੁੱਖ ਵਿਛੜ ਜਾਂਦਾ, ਬਹੁਤ ਵਿਛੋੜਾ ਹੋਇਆ ਪਿਆ ਕਈ ਜਨਮਾਂ ਦਾ, ਬਹੁਤ ਜਨਮ ਵਿਛੜੇ ਥੇ। ਮਾਧੋ, ਮਾਧੋ ਦਾ ਕੀ ਅਰਥ ਹੈ? ਮਾਇਆ ਦਾ ਪਤੀ, ਮਾਇਆ ਦਾ ਪਤੀ ਪਰਮੇਸ਼ਵਰ, ਮਾਇਆ ਦਾ ਪਤੀ ਪਰਮੇਸ਼ਵਰ ਹੈ। ਮਾਇਆ ਦਾ ਪਤੀ ਕਿਉਂ ਕਹਿੰਦੇ ਨੇ ਪਰਮੇਸ਼ਵਰ ਨੂੰ? ਧਿਆਨ ਨਾਲ ਸੁਣਿਓ, ਕਿਉਂਕਿ ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਸਥਾਪਿਤ ਕਰਕੇ ਪਰਮੇਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਹੈ। ਕਲਪਤ ਦਾਮਤ ਸੰਬੰਧ ਉਹ ਹੁੰਦਾ ਜਿਹੜਾ ਕੁਝ ਸਮੇਂ ਲਈ ਹੁੰਦਾ, ਕਲਪਿਆ ਹੋਇਆ, ਤੇ ਜਦੋਂ ਉਹਦੇ ਅੰਦਰ ਫੁਰਨਾ ਆਇਆ, ਇੱਕ ਤੋਂ ਅਨੇਕ ਹੋ ਜਾਵਾਂ ਸੰਸਾਰ ਦੀ ਰਚਨਾ ਕਰ ਦਿੰਦਾ ਹੈ, ਤੇ ਜਦੋਂ ਉਹਦੀ ਮੌਜ ਹੁੰਦੀ ਹੈ ਅਨੇਕ ਤੋਂ ਏਕ ਹੋ ਜਾਵਾਂ, ਉਦੋਂ ਸੰਸਾਰ ਦੀ ਰਚਨਾ ਕਰਕੇ ਸੁਣ ਨੂੰ ਲੈ ਕਰਕੇ, ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਲੈ ਕਰਕੇ ਸੁਣ ਸਮਾਧੀ ਦੇ ਵਿੱਚ ਬੈਠ ਜਾਂਦਾ ਹੈ। ਇਹ ਉਹਦੀ ਮੌਜ ਹੈ ਵਾਹਿਗੁਰੂ ਪਰਮੇਸ਼ਰ ਦੀ। ਸੋ ਇਸ ਕਰਕੇ ਮਾਧੋ, ਹੇ ਮਾਇਆ ਦੇ ਪਤੀ, ਭਗਤ ਰਵਿਦਾਸ ਮਹਾਰਾਜ ਕਹਿੰਦੇ, ਜਨਮ ਤੇਰੇ ਲੇਖੇ ਹੈ, ਬੜੇ ਜਨਮਾਂ ਦਾ ਵਿਛੋੜਾ, ਤੇਰੇ ਤੋਂ ਵਿਛੜੇ ਹੋਏ ਆ। ਇਸ ਉਪਦੇਸ਼ ਸਾਡੇ ਲਈ ਹੈ ਗੁਰਬਾਣੀ ਦਾ, ਜਿੰਨੇ ਆਪਾਂ ਬੈਠੇ ਹਾਂ ਆਪਣੇ ਸਾਰਿਆਂ ਲਈ ਹੈ। ਭਗਤ ਰਵਿਦਾਸ ਮਹਾਰਾਜ ਤਾਂ ਵਾਹਿਗੁਰੂ ਦਾ ਰੂਪ ਸੀਗੇ। ਇਹ ਉਦਾਹਰਨ ਆਪਣੇ ਲਈ ਹੈ, ਇਸ ਕਰਕੇ ਕਿ ਬੜੇ ਜਨਮਾਂ ਦੇ ਆਪਾਂ ਵਿਛੜੇ ਹੋਏ ਹਾਂ, ਭਟਕਦੇ ਫਿਰਦੇ ਹਾਂ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ। ਹੇ ਮਾਇਆ ਦੇ ਪਤੀ, ਹੁਣ ਸਾਨੂੰ ਮਨੁੱਖਾ ਜਨਮ ਮਿਲਿਆ, ਸਾਡੇ 'ਤੇ ਕਿਰਪਾ ਕਰ, ਅਸੀਂ ਤੇਰਾ ਨਾਮ ਜਪੀਏ। ਇਹ ਜਨਮ ਤੁਮਾਰੇ ਲੇਖੇ, ਜਨਮ ਹੁਣ ਤੁਹਾਡੇ

ਮੈਂ ਤਾਂ ਇੱਕ ਆਸ ਦੇ ਨਾਲ ਜਿਉਣਾ, ਆਸ ਕਾਹਦੀ? ਤੁਹਾਡੇ ਦਰਸ਼ਨਾਂ ਦੀ। ਚਿਰ ਭਇਓ ਦਰਸ਼ਨ ਦੇਖੇ, ਬੜਾ ਸਮਾਂ ਹੋ ਗਿਆ ਦਰਸ਼ਨ ਨਹੀਂ ਦਿੱਤੇ, ਤੁਹਾਡੇ ਦਰਸ਼ਨ ਦੇਖਿਆ ਨੂੰ ਸਮਾਂ ਹੋ ਗਿਆ, ਕਿਰਪਾ ਕਰੋ ਦਰਸ਼ਨ ਦਿਓ। ਇੱਥੋਂ ਤੱਕ ਇਹ ਹੁਕਮਨਾਮੇ ਦੀ ਵਿਚਾਰ ਸੀ। ਫਿਰ ਭਗਤ ਰਵਿਦਾਸ ਮਹਾਰਾਜ ਨੂੰ ਅਕਾਲ ਪੁਰਖ ਨੇ ਗਲੇ ਨਾਲ ਲਾ ਲਿਆ। ਫਿਰ ਆਖਣਾ ਕੀਤਾ, ਮੰਗ ਕੀ ਮੰਗਦਾ? ਫਿਰ ਮੰਗਿਆ ਕੀ? ਕਿ ਕੰਨਾਂ ਦੇ ਨਾਲ ਮੈਂ ਤੇਰਾ ਪਵਿੱਤਰ ਨਾਮ ਸੁਣਾ, ਰਸਨਾ ਦੁਆਰਾ ਜਪਾਂ, ਪੈਰਾਂ ਨਾਲ ਚੱਲ ਕੇ ਸਤਸੰਗ ਕਰਾਂ, ਮੇਰੇ ਤੇ ਇਹ ਕਿਰਪਾ ਸਤਿਗੁਰੂ ਜੀ ਕਰ ਦਿਓ। ਇਹ ਅਗਲਾ ਫਿਰ ਸ਼ਬਦ ਹੈ। ਸੋ ਆਓ ਹੁਣ ਆਪਾਂ ਲੜੀਵਾਰ ਕਥਾ ਜੋ ਤੁਖਾਰੀ ਰਾਗ ਦੇ ਵਿੱਚ 12 ਮਹਾਂ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ ਨੇ। 12 ਮਹਾਂ ਦੋ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਮਾਝ ਰਾਗ ਵਿੱਚ, ਇੱਕ ਤੁਖਾਰੀ ਰਾਗ ਦੇ ਵਿੱਚ। ਤੁਖਾਰੀ ਰਾਗ ਦੇ ਵਿੱਚ ਪਹਿਲੇ ਜਾਮੇ 'ਚ ਉਚਾਰਨਾ ਕੀਤੀਆਂ, ਇਹਦੇ ਅਰਥ ਔਖੇ ਹੈ। ਇਹ ਫਿਰ ਬੇਨਤੀ ਕੀਤੀ ਸੀ ਪੰਜਵੇਂ ਸਰੂਪ ਦੇ ਵਿੱਚ, ਮਹਾਰਾਜ ਜੀ 12 ਮਹਾਂ ਉਚਾਰਨੀਆਂ ਕਰੋ। ਸਤਿਗੁਰੂ ਕਹਿੰਦੇ, ਭਾਈ ਅਸੀਂ ਤਾਂ ਪਹਿਲੇ ਜਾਮੇ 'ਚ ਉਚਾਰ ਦਿੱਤੀਆਂ। ਮਹਾਰਾਜ ਜੀ, ਉਹਦੇ ਅਰਥ ਔਖੇ ਨੇ, ਸੁਖੈਨ ਰੂਪ ਦੇ ਵਿੱਚ ਉਚਾਰਨਾ ਕਰੋ। ਫਿਰ ਸੱਚੇ ਪਾਤਸ਼ਾਹ ਨੇ ਪੰਜਵੇਂ ਸਰੂਪ ਦੇ ਵਿੱਚ, ਕਿਉਂਕਿ ਗੁਰੂਆਂ ਦੇ ਵਿੱਚ ਕੋਈ ਫਰਕ ਨਹੀਂ, ਗੁਰੂ ਗ੍ਰੰਥ ਸਾਹਿਬ ਦਸੇ ਪਾਤਸ਼ਾਹੀਆਂ ਦੀ ਜਾਗਦੀ ਜੋਤ ਨੇ, ਆਤਮਕ ਜੋਤ ਨੇ। ਫਿਰ ਪੰਜਵੇਂ ਜਾਮੇ ਦੇ ਵਿੱਚ ਮਾਝ ਰਾਗ ਵਿੱਚ ਉਚਾਰੀਆਂ ਸੀ, ਜਿਹੜਾ ਆਪਾਂ ਆਮ ਕਰਕੇ ਜਦੋਂ ਸੰਗਰਾਂਦ ਹੁੰਦੀ ਹੈ ਹਰ ਗੁਰੂ ਘਰ 'ਚ ਪੜ੍ਹੀਆਂ ਜਾਂਦੀਆਂ ਨੇ। ਸੰਕ੍ਰਾਂਤ, ਕੀ ਅਰਥ ਹੈ ਸੰਗਰਾਂਦ ਦਾ? ਹੁਣ ਸਾਵਣ ਚੜ੍ਹ ਗਿਆ ਹੈ, ਜਦੋਂ ਸੂਰਜ ਦਾ ਰੱਥ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਬਦਲਾਅ ਕਰਦਾ ਜਾਂਦਾ ਹੈ, ਉਹ ਦਿਨ ਸੰਗਰਾਂਦ ਮੰਨਿਆ ਜਾਂਦਾ। 12 ਮਹੀਨੇ ਹੁੰਦੇ ਨੇ ਸਾਲ ਦੇ, 12 ਰਾਸੀਆਂ ਨੇ। ਇੱਕ ਰਾਸ ਤੋਂ ਦੂਜੀ ਰਾਸ ਵਿੱਚ ਸੂਰਜ ਦਾ ਰੱਥ ਜਦੋਂ ਜਾਂਦਾ ਹੈ, ਉਹ ਦਿਨ ਸੰਗਰਾਂਦ ਦਾ ਦਿਨ ਹੁੰਦਾ ਹੈ। ਸੰਗ ਦਾ ਅਰਥ ਹੈ ਭਲੀ ਪ੍ਰਕਾਰ, ਕ੍ਰਾਂਤ, ਸੂਰਜ ਦੇ ਨਿਯਮਾਂ 'ਚ ਤਬਦੀਲੀ। 12 ਮਹੀਨੇ ਨੇ, 2 ਮਹੀਨਿਆਂ ਦੀ ਇੱਕ ਇੱਕ ਰੁੱਤ ਹੈ, 6 ਰੁੱਤਾਂ ਨੇ ਸਾਲ ਦੀਆਂ। ਹੁਣ ਚਮਾਸ਼ੇ ਦੀ ਰੁੱਤ ਚੜ੍ਹ ਗਈ ਹੈ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਸਾਵਣ ਦਾ ਮਹੀਨਾ ਚੜ੍ਹ ਗਿਆ। ਆਓ ਤੁਖਾਰੀ ਰਾਗ ਦੇ ਵਿੱਚ ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ 12 ਮਹੇ ਉਚਾਰ ਕੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹੈ? ਪ੍ਰੇਮ ਸਹਿਤ 15 ਕੁ ਮਿੰਟ ਦਾ ਸਮਾਂ ਰਹਿੰਦਾ ਹੈ।

0: ਬਾ ਬੀਹਾ ਪ੍ਰਿਓ ਬੋਲਦਾ, ਬੜੇ ਪਿਆਰੇ ਵਚਨ ਬੋਲਦਾ, ਸੰਤ ਜਨਾਂ ਦਾ ਚਿਤਰੂਪੀ ਬਾਬੀਹਾ, ਚਿਤਰੂਪੀ ਪਾਪੀਹਾ। ਪ੍ਰਿਓ ਬੋਲੈ, ਪਿਆਰੇ ਦੇ ਵਚਨ ਬੋਲਣੇ, ਤੇ ਜਿਹੜੀ ਸੰਤ ਮਹਾਤਮਾ ਦੀ ਬਾਣੀ ਹੈ ਵੈਰਾਗ ਤੇ ਵਿਛੋੜੇ ਵਾਲੀ, ਵੈਰਾਗ ਰੂਪੀ ਬਾਣੀ ਜੋ ਬੋਲਦੇ ਹਨ ਰੱਬ ਦੇ ਪਿਆਰੇ, ਵੈਰਾਗ ਵਿੱਚ ਰਹਿੰਦੇ ਹਨ, ਬਿਨ ਵੈਰਾਗ ਨਾ ਛੂਟ ਸਮਾਇਆ, ਵੈਰਾਗ ਤੋਂ ਬਿਨਾਂ ਸੰਸਾਰ ਦੀ ਮਾਇਆ ਜਿਹੜੀ ਜੜ ਚੇਤਨ ਤੇ ਅਗਿਆਨ ਰੂਪ ਹੈ, ਇਹ ਤੋਂ ਖਹਿੜਾ ਨਹੀਂ ਛੁੱਟਦਾ। ਵੈਰਾਗ ਵੀ ਕਈ ਪ੍ਰਕਾਰ ਦਾ ਦੱਸਿਆ, ਜਤਮਨ ਵੈਰਾਗ ਹੋ ਗਿਆ, ਬਤਰੇਗ ਵੈਰਾਗ ਹੋ ਗਿਆ, ਏਕ ਇੰਦਰੇ ਵੈਰਾਗ, ਇੱਕ ਗਧਾ ਵੈਰਾਗ ਵੀ ਹੁੰਦਾ, ਸ਼ੇਰ ਵੈਰਾਗ। ਜ਼ਿਆਦਾਤਰ ਤਾਂ ਆਪਾਂ ਨੂੰ ਸਾਧ ਸੰਗਤ ਜੀ ਗਧਾ ਵੈਰਾਗ ਕੀ ਹੈ, ਘਰ ਪਰਿਵਾਰ 'ਚ ਲੜਾਈ ਹੋ ਗਈ, ਰੁੱਸ ਕੇ ਚਲਿਆ ਗਿਆ ਵੀ ਹੁਣ ਮੈਂ ਪਰਮੇਸ਼ਰ ਦੀ ਭਗਤੀ ਕਰੂੰਗਾ, ਇਹ ਤਾਂ ਸੰਸਾਰ ਨਾਸ਼ਵੰਤ ਹੈ, ਕੋਈ ਪਰਿਵਾਰ ਨਹੀਂ, ਰੁੱਸ ਕੇ ਚਲਿਆ ਗਿਆ। ਬਾਅਦ ਵਿੱਚ ਚਾਰ ਰਿਸ਼ਤੇਦਾਰ ਗਏ ਮਨਾ ਕੇ ਘਰ ਲੈ ਆਏ, ਜਿਵੇਂ ਘੁਮਿਆਰ ਹੁੰਦਾ ਉਹ ਖੋਤੇ ਨੂੰ ਛੱਡਦਾ ਹੈ, ਰੂੜੀਆਂ ਤੇ ਗੰਦੇ ਡੱਕੇ ਡੁੱਕੇ ਖਾ ਕੇ ਜਾਂ ਹੋਰ ਛੱਕ ਛਕਾ ਕੇ ਫੇਰ ਘੁਮਿਆਰ ਦੇ ਕਿੱਲੇ ਤੇ ਆ ਕੇ ਉਹਦਾ ਭਾਰ ਢੋਣਾ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਵਿਰਾਗ ਤਾਂ ਹੋਇਆ, ਘਰ ਬਾਰ ਛੱਡ ਕੇ ਚਲਿਆ ਗਿਆ, ਰਿਸ਼ਤੇਦਾਰ ਗਏ ਮਨਾ ਕੇ ਲੈ ਆਏ, ਫੇਰ ਖੋਤੇ ਦੀ ਨਿਆਈ ਪਰਿਵਾਰ ਦਾ ਭਾਰ ਢੋਣਾ ਸ਼ੁਰੂ ਕਰ ਦਿੱਤਾ। ਗੁਰੂ ਮਹਾਰਾਜ ਨੇ ਕਦੇ ਨਹੀਂ ਕਿਹਾ, ਗੁਰੂ ਕਿਆ ਪਿਆਰਿਆ, ਵੀ ਤੂੰ ਘਰ ਛੱਡ ਕੇ ਜੰਗਲ 'ਚ ਜਾ, ਰੱਬ ਜੰਗਲ 'ਚ ਮਿਲੂ। ਨਹੀਂ, ਵਸੈ ਰੱਬ ਹਿਆਲੀ ਆ, ਹਿਰਦੇ 'ਚ ਵੱਸਦਾ ਵਾਹਿਗੁਰੂ। ਅੱਜ ਤੱਕ ਜਿਹਨੂੰ ਵੀ ਮਿਲਿਆ, ਇਤਿਹਾਸ ਦੱਸਦਾ ਅੰਦਰੋਂ ਹੀ ਮਿਲਿਆ ਖਾਲਸਾ ਜੀ। ਜਦੋਂ ਅੰਦਰੋਂ ਦਰਸ਼ਨ ਹੋ ਜਾਂਦੇ ਨੇ, ਫਿਰ ਬਾਹਰ ਵੀ ਚੱਪੇ ਚੱਪੇ 'ਚ ਪਰਮੇਸ਼ਰ ਵਸਿਆ ਦਿਖਾਈ ਦਿੰਦਾ ਹੈ। ਇਹ ਨਾਮ ਅਭਿਆਸ ਦੀਆਂ ਬਰਕਤਾਂ ਹਨ। ਬਾਬੀਹਾ ਪ੍ਰਿਓ ਬੋਲੈ, ਬਾਬੀਹਾ ਬੜੇ ਸੰਤ ਜਨਾਂ ਦਾ ਚਿਤਰੂਪੀ ਪਪੀਹਾ, ਬੜੇ ਪਿਆਰੇ ਵਚਨ ਉਚਾਰਦਾ ਹੈ, ਤੇ ਸੰਤ ਜਨਾਂ ਦੀ ਵੈਰਾਗ ਰੂਪ ਬਾਣੀ ਕੋਇਲ ਦੀ ਤਰ੍ਹਾਂ ਹੈ। ਸੋ ਇਸ ਕਰਕੇ ਕੋਇਲ ਬੜਾ ਮਿੱਠਾ ਬੋਲਦੀ ਹੈ। ਇਸੇ ਤਰ੍ਹਾਂ ਜੋ ਸੰਤ ਰੂਪ ਸਖੀਆਂ ਹਨ, ਉਹ ਬੜੇ ਪਿਆਰੇ ਵੈਰਾਗ ਦੇ ਬਚਨ, ਮਿੱਠੇ ਬਚਨ ਸੁਣਾਉਣਾ ਕਰਦੀਆਂ ਹਨ, ਉਹ ਕੋਇਲ ਦੀ ਨਿਆਈ ਹਨ।
1: ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆ।
0: ਸਾ ਧਨ, ਸਾ ਦਾ ਅਰਥ ਹੈ ਉਹ ਧਨ, ਧੱਦਾ ਨੰਨਾ, ਇਹਦਾ ਅਰਥ ਹੈ ਜੀਵ ਰੂਪ ਇਸਤਰੀ। ਆਪਾਂ ਜੀਵ ਰੂਪ ਇਸਤਰੀਆਂ ਹਾਂ, ਆਪਣੇ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਦਾ ਇੰਤਜ਼ਾਰ ਕਰਦੀ ਹੈ ਅੰਤਸ਼ਕਰਨ ਰੂਪ ਸੇਜਾ ਤੇ, ਕਿ ਮੈਨੂੰ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ ਅੰਤਸ਼ਕਰਨ ਰੂਪ ਸੇਜਾ ਤੇ, ਤਾਂ ਮੈਂ ਧਨ ਹੋ ਜਾਵਾਂਗੀ, ਮੇਰਾ ਮਨੁੱਖਾ ਜਨਮ ਧਨ ਹੋ ਜਾਵੇਗਾ। ਸਾ ਧਨ ਭਾਰ ਰਸ ਚੋਲਾ ਅੰਕ ਸਮਾਣੀਆਂ। ਖਾਲਸਾ ਜੀ, ਚੋਲੇ ਤੋਂ ਭਾਵ ਚੋਂਦਾ, ਜਿਹੜੀਆਂ ਸੰਤ ਰੂਪ ਸਖੀਆਂ ਹਨ ਉਹਨਾਂ ਦੇ ਹਿਰਦੇ 'ਚ ਬ੍ਰਹਮਾਨੰਦ ਰੂਪ ਰਸ ਚੋਂਦਾ ਹੈ। ਰਸ ਤਾਂ ਬੜੇ ਨੇ ਦੁਨੀਆਂ ਦੇ ਵਿੱਚ, ਹੋਰ ਕਿੰਨੇ ਪ੍ਰਕਾਰ ਦੇ ਰਸ ਨੇ, ਪਰੰਤੂ ਇਹ ਖੋਟੇ ਨੇ। ਇੱਕ ਬ੍ਰਹਮਾਨੰਦ ਰੂਪ ਰਸ ਜਿਹੜਾ, ਜਿਹੜਾ ਗੁਰਬਾਣੀ ਪੜ੍ਹ ਕੇ ਰਸ ਆਉਂਦਾ, ਇਹ ਸੱਚਾ ਰਸ ਹੈ। ਬਾਕੀ ਤਾਂ 6 ਪ੍ਰਕਾਰ ਦੇ ਰਸਾਂ ਤੋਂ ਆਪਾਂ ਸਾਰੇ ਭੋਜਨ ਬਣਾ ਲੈਂਦੇ ਹਾਂ, 36 ਪ੍ਰਕਾਰ ਦੇ ਪਦਾਰਥ ਬਣਦੇ ਨੇ 6 ਰਸਾਂ ਤੋਂ, ਪਰੰਤੂ ਅਸਲ ਰਸ ਕਿਹੜਾ ਹੈ, ਉਹ ਹੈ ਬ੍ਰਹਮਾਨੰਦ ਰੂਪ। ਬ੍ਰਹਮਾਨੰਦ ਰੂਪ ਬਾਣੀ ਉਹ ਆਨੰਦ ਕਿਵੇਂ ਪ੍ਰਾਪਤ ਹੋਊਗਾ? ਬ੍ਰਹਮ ਰੂਪ ਬਾਣੀ ਪੜ੍ਹ ਕੇ, ਬ੍ਰਹਮ ਦੀ ਬਾਣੀ ਨੂੰ ਪੜ੍ਹ ਕੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਕੋਈ ਗੀਤ ਨਹੀਂ ਹੈ। ਗੁਰਬਾਣੀ ਕਿਸੇ ਕਵੀ ਦੀ ਕਵਿਤਾ ਨਹੀਂ ਹੈ, ਬ੍ਰਹਮ ਦੀ ਵਿਚਾਰ ਹੈ। ਬ੍ਰਹਮ ਰੂਪ ਬਾਣੀ ਜਦੋਂ ਪੜਾਂਗੇ, ਬ੍ਰਹਮ ਰੂਪ ਬਾਣੀ ਪੜਨ ਕਰਕੇ ਅੰਦਰ ਰਸ ਆਵੇਗਾ। ਉਹ ਰਸ ਨੂੰ ਕਹਿੰਦੇ ਨੇ ਬ੍ਰਹਮਾਨੰਦ ਰਸ। ਤੇ ਜਦੋਂ ਫਿਰ ਬ੍ਰਹਮਾ ਆਨੰਦ ਰਸ ਆਵੇਗਾ ਤਾਂ ਜਿਹੜੀ ਜੀਵ ਰੂਪ ਇਸਤਰੀ ਹੈ, ਅੰਕ ਸਮਾਣੀਆਂ, ਅੰਕ ਦਾ ਅਰਥ ਹੈ ਸਰੂਪ, ਉਹ ਫਿਰ ਆਪਣੇ ਸਰੂਪ ਰੂਪੀ ਘਰ ਵਿੱਚ ਸਮਾ ਜਾਂਦੀ ਹੈ। ਜਦੋਂ ਬ੍ਰਹਮਾਨੰਦ ਪ੍ਰਾਪਤ ਕਰਦੀ ਹੈ ਜੀਵ ਰੂਪ ਇਸਤਰੀ।
1: ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ।
0: ਜਿਹੜੀਆਂ ਜੀਵ ਰੂਪ ਇਸਤਰੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ, ਅੰਕ ਤੋਂ ਭਾਵ ਸਰੂਪ ਰੂਪੀ ਉੱਚੇ ਘਰ ਦੀ ਪ੍ਰਾਪਤੀ ਕਰਦੀਆਂ ਹਨ। ਕਦੋਂ ਕਰਦੀਆਂ ਹਨ? ਜਦੋਂ ਪ੍ਰਭੂ ਨੂੰ ਜੀਵ ਰੂਪ ਇਸਤਰੀਆਂ, ਜਿਹੜੀਆਂ ਪ੍ਰਭੂ ਨੂੰ ਭਾ ਗਈਆਂ, ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਸੰਤ ਰੂਪ ਸਖੀਆਂ ਦੀ ਸੰਗਤ ਕੀਤੀ, ਸੰਤ ਰੂਪ ਸਖੀਆਂ ਦੀ ਸੰਗਤ ਕਰਨ ਕਰਕੇ ਆਪਾਂ ਜੀਵ ਇਸਤਰੀਆਂ ਸਾਰੇ ਠਾਕਰੇ ਇੱਕ ਸਵਾਈ ਨਾਰ, ਆਪਣਾ ਸਾਰਿਆਂ ਦਾ ਠਾਕਰ ਮਾਲਕ ਇੱਕ ਪਰਮੇਸ਼ਰ ਹੈ, ਆਪਾਂ ਜੀਵ ਰੂਪ ਇਸਤਰੀਆਂ ਹਾਂ। ਜੀਵ ਰੂਪ ਇਸਤਰੀਆਂ ਜਦੋਂ ਪ੍ਰਭੂ ਨੂੰ ਭਾਉਂਦਾ ਤਾਂ ਉਹਦੇ ਸਰੂਪ ਵਿੱਚ ਸਮਾ ਜਾਂਦੀਆਂ ਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮਨਾ, ਤੂੰ ਜੋਤ ਦੀ ਨਿਆਈ ਹੈ, ਆਪਣੇ ਮੂਲ ਨੂੰ ਪਛਾਣ ਨਾ ਕਰ। ਤੂੰ ਸਾਢੇ ਤਿੰਨ ਮਨ ਦੀ ਦੇਹ ਨਹੀਂ, ਦੇਹ ਤੈਨੂੰ ਮਿਲੀ ਹੈ ਕਿਰਾਏ ਦੇ ਮਕਾਨ ਵਾਂਗੂ, ਥੋੜਾ ਸਮਾਂ ਦੇਹ ਚ ਰਹੇਗਾ, 50 ਸਾਲ ਰਹਿ ਜਾਏਗਾ, 60, ਇੱਕ ਦਿਨ ਦੇਹ ਨੂੰ ਤਿਆਗ ਕੇ ਜਾਣਾ ਹੀ ਪੈਣਾ। ਸੋ ਆਪਣੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲੈ, ਜਿਉਂਦੇ ਜੀ ਮਰਨ ਮੁਕਤ ਕਿਨ ਪਾਈ। ਜਿਹੜਾ ਜਿਉਂਦੇ ਜੀ ਮੁਕਤ ਹੈ ਨਾ, ਮਰਨ ਤੋਂ ਬਾਅਦ ਵੀ ਉਹੀ ਮੁਕਤੀ ਪ੍ਰਾਪਤ ਕਰਦਾ ਹੈ। ਜਿਹੜਾ ਜਿਉਂਦੇ ਜੀ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਕਿਹੜੀ ਮੁਕਤੀ ਪ੍ਰਾਪਤ ਕਰ ਲਵੇਗਾ? ਭਟਕਦਾ ਹੀ ਫਿਰੂਗਾ ਟੇਢੀਆਂ ਜੂਨਾਂ ਚ। ਹਰ ਅੰਕ ਸਮਾਣੀ ਜਾਂ ਪ੍ਰਾਪਾਣੀ, ਜਦੋਂ ਪ੍ਰਭੂ ਨੂੰ ਪਾਉਂਦਾ ਤਾਂ ਜੀਵ ਰੂਪ ਇਸਤਰੀਆਂ ਸਰੂਪ ਰੂਪੀ ਘਰ ਵਿੱਚ ਪ੍ਰਭੂ ਦੇ ਸਮਾ ਜਾਂਦੀਆਂ ਹਨ। ਸਾ ਸੁਹਾਗਣ ਨਾਰੇ, ਫਿਰ ਉਹ ਸੋਭਾ ਬੰਤੀ ਸੁਹਾਗਣਾ ਇਸਤਰੀਆਂ ਕਹਾਉਂਦੀਆਂ ਹਨ ਜਦੋਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲੈਂਦੀਆਂ।

ਨਵਘਰ, ਨਵਘਰ ਦਾ ਕੀ ਅਰਥ ਹੈ? ਨੌਂ ਦਰਵਾਜ਼ੇ, ਨੌਂ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਨਵਘਰ ਦਾ ਅਰਥ ਹੈ ਨੌਂ ਗੋਲਕਾਂ ਰੂਪੀ, ਨੌਂ ਗੋਲਕਾਂ ਸਾਡੀਆਂ, ਨੌਂ ਗੋਲਕਾਂ ਨੇ, ਨੌਂ ਦਰਵਾਜ਼ੇ ਪ੍ਰਗਟ ਨੇ, ਦਸਵਾਂ ਗੁਪਤ ਹੈ। ਜਿਹਨੇ ਨੌਂ ਗੋਲਕਾਂ ਨੂੰ, ਨੌਂ ਦਰਵਾਜ਼ਿਆਂ ਨੂੰ ਵਿਸ਼ੇ ਵਕਾਰਾਂ ਵੱਲੋਂ ਰੋਕ ਲਿਆ, ਨੌਂ ਗੋਲਕਾਂ ਨੂੰ, ਨਵਘਰ ਥਾਪ, ਜਿਨ੍ਹਾਂ ਨੇ ਭਾਈ ਇਹ ਨੌਂ ਦਰਵਾਜ਼ਿਆਂ ਨੂੰ ਵਿਸ਼ੇ ਵਕਾਰਾਂ ਵੱਲ ਅੱਖਾਂ ਨਾਲ ਮਾੜਾ ਦੇਖਣਾ ਬੰਦ ਕਰ ਦਿੱਤਾ, ਕੰਨਾਂ ਨਾਲ ਮਾੜਾ ਸੁਣਨਾ ਬੰਦ ਕਰ ਦਿੱਤਾ, ਉਹ ਜੀਵ ਰੂਪ ਇਸਤਰੀਆਂ ਨਵਘਰ ਥਾਪ ਮਹਿਲ ਕਰ ਪਹੁੰਚੋ, ਸਰੂਪ ਰੂਪੀ ਉੱਚੇ ਘਰ ਨੂੰ ਪ੍ਰਾਪਤ ਕਰ ਲੈਂਦੀਆਂ ਨੇ ਤੇ ਤੁਰਿਆ ਪਦ ਰੂਪ ਮਹਿਲ ਪ੍ਰਾਪਤ ਕਰ ਲੈਂਦੀਆਂ ਹਨ। ਤੁਰਿਆ ਪਦ ਰੂਪੀ ਮਹਿਲ ਤੇ ਸਰੂਪ ਰੂਪੀ ਉੱਚੇ ਘਰ ਨੂੰ ਪ੍ਰਾਪਤ ਕਰ ਲੈਂਦੀਆਂ ਹਨ। ਅਰਥ ਬੜੇ ਡੂੰਘੇ ਹੈ ਖਾਲਸਾ ਜੀ। ਨਿਜ ਘਰ ਵਾਸ ਮੁਰਾਰੇ ਤੇ ਉਹਨਾਂ ਦੇ ਹਿਰਦੇ ਚ ਪਰਮੇਸ਼ਰ ਪ੍ਰਗਟ ਹੋ ਜਾਂਦਾ ਅੰਦਰੋਂ। ਵਾਸ ਮੁਰਾਰੇ, ਮੁਰਨਾਮ ਦੈਂਤ ਸੀ ਉਹਦਾ ਵੱਧ ਕੀਤਾ, ਹੇ ਪਰਮੇਸ਼ਰ ਤੇਰਾ ਨਾਂ ਫਿਰ ਮੁਰਾਰੀ ਮੁਰਾਰੇ ਪੈ ਗਿਆ, ਮੁਰਨਾਮ ਦੈਂਤ ਦੇ ਵੱਧ ਕਰਨ ਵਾਲੇ ਪਰਮੇਸ਼ਰ। ਜਦੋਂ ਜੀਵ ਰੂਪ ਇਸਤਰੀਆਂ ਦੀ ਸੁਰਤੀ ਨੌ ਦਰਵਾਜ਼ਿਆਂ ਨੂੰ ਸਾਧ ਕੇ ਦਸਵੇਂ ਦਰਵਾਜ਼ੇ ਚ ਚਲੀ ਜਾਂਦੀ ਹੈ, ਟਿਕ ਜਾਂਦੀ ਹੈ, ਸੁਰਤ ਟਿਕਣ ਕਰਕੇ, ਸੁਰਤ ਟਿਕਣ ਕਰਕੇ ਤੁਰਿਆ ਪਦ ਰੂਪੀ ਮਹਿਲ ਅਤੇ ਸਰੂਪ ਰੂਪੀ ਉੱਚੇ ਘਰ ਦੀ ਜੀਵ ਰੂਪ ਇਸਤਰੀਆਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਆਪਣੇ ਨਿੱਜ ਘਰ ਵਿੱਚ ਜਿਹੜਾ ਪਰਮੇਸ਼ਰ ਹੈ ਉਹ ਅੰਦਰੋਂ ਪ੍ਰਗਟ ਹੋ ਜਾਂਦਾ, ਅੰਦਰੋਂ ਵੀ ਤੇ ਬਾਹਰੋਂ ਵੀ, ਫਿਰ ਉਹਦੇ ਦਰਸ਼

ਨਾਨਕ ਪ੍ਰਿਓ ਪ੍ਰਿਓ ਚਵੇ ਬਵੀਹਾ। ਪ੍ਰਿਓ ਪ੍ਰਿਓ ਤੋਂ ਭਾਵ ਪਿਆਰੇ ਪਿਆਰੇ, ਮਿੱਠੇ ਮਿੱਠੇ ਬਚਨ ਸੰਤ ਜਨਾਂ ਦਾ ਹਿਰਦਾ ਰੂਪੀ ਬਵੀਹਾ ਬੋਲਦਾ। ਕੋਇਕਲ ਸ਼ਬਦ ਸੁਹਾਵੈ, ਸੰਤ ਜਨਾਂ ਦੀ ਬੈਰਾਗ ਵਿਵੇਕ ਰੂਪ ਜਿਹੜੀ ਬਾਣੀ ਹੈ, ਬੈਰਾਗ ਵਿਛੋੜਾ ਰੂਪ ਜਿਹੜੀ ਬਾਣੀ ਹੈ, ਉਹ ਕੋਇਲ ਦੀ ਤਰ੍ਹਾਂ ਮਿੱਠੀ ਹੈ। ਜਦੋਂ ਕੋਇਕਲ ਸ਼ਬਦ ਸੁਹਾਵੈ, ਜਦੋਂ ਕੋਈ ਜੀਵ ਇਸਤਰੀ ਸ਼ਬਦ ਸੁਹਾਵੈ ਤੋਂ ਭਾਵ ਸ਼ਬਦ ਸੋਭਨੀਕ ਹੁੰਦਾ। ਉਹ ਸੋਭਨੀਕ ਸ਼ਬਦ ਜਿਹੜਾ ਨਾ ਨਾਮ ਬਾਣੀ ਦਾ, ਜਿਹੜੀ ਜੀਵ ਰੂਪ ਇਸਤਰੀ ਹਿਰਦੇ ਚ ਸ਼ੋਭਨੀਕ ਸ਼ਬਦ ਨੂੰ ਵਸਾ ਲੈਂਦੀ ਹੈ, ਸ਼ੋਭਨੀਕ ਸ਼ਬਦ ਗੁਰੂ ਕੀ ਬਾਣੀ ਨੂੰ, ਤਾਂ ਫਿਰ ਭਾਈ ਉਹ ਕੋਇਲ ਦੀ ਤਰ੍ਹਾਂ ਮਿੱਠੇ ਵਚਨ ਕਰਦੀ ਹੈ ਜੀਵ ਰੂਪ ਇਸਤਰੀ।

ਥੋੜੇ ਰੂਪ ਬਾਣੀ ਜਿਹੜੀ ਹੈ ਉਹ ਕੋਇਲ ਦੀ ਤਰ੍ਹਾਂ ਹੈ। ਸੋ ਇੱਥੇ ਇਸ ਪੌੜੀ ਦੀ ਸਮਾਪਤੀ ਹੁੰਦੀ ਹੈ, ਸਮਾਂ ਵੀ ਹੋ ਗਿਆ। ਇਹਦਾ ਭਾਵ ਇਹ ਹੈ ਖਾਲਸਾ ਜੀ, ਇਸ ਪੌੜੀ ਦੀ ਜੋ ਵਿਆਖਿਆ ਕੀਤੀ ਹੈ ਇਹਦਾ ਨਿਚੋੜ ਇਹ ਹੈ ਕਿ ਜਦੋਂ ਮਨੁੱਖ ਨੌ ਦਰਵਾਜ਼ਿਆਂ 'ਤੇ ਕੰਟਰੋਲ ਕਰ ਲੈਂਦਾ, ਦਸਵੇਂ 'ਚ ਆਪਣੀ ਸੁਰਤ ਨੂੰ ਟਿਕਾ ਲੈਂਦਾ ਹੈ, ਤਾਂ ਉਹ ਮਨੁੱਖ ਤੁਰਿਆ ਅਵਸਥਾ ਰੂਪ ਮਹਿਲ ਦੀ ਪ੍ਰਾਪਤੀ ਅਤੇ ਸਰੂਪ ਰੂਪੀ ਉੱਚੇ ਘਰ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿੰਨਾ ਸਮਾਂ ਸਰੂਪ ਦਾ ਗਿਆਨ ਨਹੀਂ ਹੁੰਦਾ ਨਾ, ਆਤਮਕ ਸਰੂਪ ਦੀ ਸੋਝੀ ਨਹੀਂ ਆਉਂਦੀ, ਉਹਨਾਂ ਸਮਾਂ ਸਾਡਾ ਜੰਮਣਾ ਮਰਨਾ ਨਹੀਂ ਮਿਟ ਸਕਦਾ। ਵਾਰ ਵਾਰ ਜੰਮਾਂਗੇ ਅਤੇ ਵਾਰ ਵਾਰ ਮਰਾਂਗੇ। ਸਰੂਪ ਦੀ ਸਾਖਿਅਤਾ, ਸਰੂਪ ਦੀ ਸੋਝੀ ਨਾਮ ਬਾਣੀ ਨਿਤਨੇਮ ਦੇ ਜ਼ਰੀਏ ਨਾਮ ਅਭਿਆਸ ਨਾਲ ਹੀ ਪ੍ਰਾਪਤ ਹੁੰਦੀ ਹੈ। ਨਾਮ ਦੇ ਅਭਿਆਸ ਦੁਆਰਾ ਹੀ ਪਤਾ ਲੱਗਦਾ ਹੈ ਵੀ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਲੀਜੈ, ਨੌ ਦਰਵਾਜ਼ੇ ਪ੍ਰਗਟ ਨੇ, ਦਸਵਾਂ ਗੁਪਤ ਹੈ। ਗੁਰੂ ਦੇ ਸ਼ਬਦ ਦੁਆਰਾ ਇਹ ਦਸਵਾਂ ਦਰਵਾਜ਼ਾ ਖੁੱਲਦਾ ਹੈ। ਆਓ ਅੱਜ ਭਗਤ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਵਿਚਾਰ ਕੀਤੀ ਹੈ, ਨਾਲ ਹੀ ਮਿਲਦਾ ਜੁਲਦਾ ਅੱਜ ਜੋ ਲੜੀਵਾਰ ਕਥਾ ਤੁਖਾਰੀ ਰਾਗ ਦੇ ਵਿੱਚੋਂ। ਸਾਰੀ ਗੱਲ ਇਹ ਹੈ ਕਿ ਮਾਇਆ ਦੇ ਕਾਰਨ ਪਰਮੇਸ਼ਰ ਤੋਂ ਵਿਛੜੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਹੋ ਗਏ ਵਿਛੜਿਆਂ ਨੂੰ। ਇਹ ਜਨਮ ਹੁਣ ਆਪਾਂ ਗੁਰੂ ਦੇ ਲੇਖੇ ਲਾ ਦਈਏ, ਭਾਵ ਅੰਮ੍ਰਿਤ ਵੇਲਾ ਰਹਿ ਰਾਸ ਦਾ ਟਾਈਮ ਆਪਾਂ ਸੰਭਾਲੀਏ, ਦਿਨੇ ਵੀ ਜਦੋਂ ਟਾਈਮ ਮਿਲੇ ਬਾਣੀ ਪੜ੍ਹੀਏ, ਫਿਰ ਇਹ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਵੇਗੀ। ਜਿੰਨਾ ਸਮਾਂ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਸਮਾਂ ਤਾਂ ਫਿਰ ਆਪਾਂ ਜੰਮਾਂਗੇ, ਮਰ ਜਾਂਗੇ, ਫਿਰ ਕਿਸੇ ਜੂਨੀ 'ਚ ਚਲੇ ਜਾਵਾਂਗੇ। ਸੋ ਖਿਮਾ ਕਰਨਾ, ਜੇ ਕੋਈ ਗਲਤੀ ਹੋਈ ਹੋਵੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅਤੇ ਸੰਗਤਾਂ ਖਿਮਾ ਕਰਨ। ਦੋ ਅਖੀਰਲੀਆਂ ਪੰਗਤੀਆਂ ਪੜ੍ਹ ਕਰਕੇ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

मेरे सा मेरे सा, मैं हर दर्शन सुख

ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਮੁਸਕ ਚਕੌਲਿਆ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹਲੇ ਪਹਿਲ ਕੀ ਲਿਖੇ ਟੁੰਡੇ ਅਸਰਾਜ ਕੀ ਧੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰ ਆਪਣੇ ਦੇਵਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹਲਾ ਦੂਜਾ ਜੇ ਸੋਚਣ ਦਾ ਉਗਵਹਿ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਧਾਰ ਮਹਲਾ ਪਹਿਲਾ
0: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਾੜ ਜਿਉਂ ਸੁਝੇ ਅੰਦਰ ਖੇਤ ਖੇਤੇ ਅੰਦਰ ਛੁੱਟੀਆਂ ਕਹੋ ਨਾਨਕ ਸੋ ਨਾਹ ਫਲੀਏ ਫੁਲੀਏ ਬਪੜੇ ਪੀਤਨ ਵਿੱਚ ਸੁਆਹ ਪੌੜੀਆਂ।

ਸਭ ਸੇ ਦਿਲ ਐਸੇ ਜਿੰਦ ਗਵਾਓ ਕਰਿਆ ਸੰਡਿਠੋ ਜਾਓ ਕਰਿਆ ਸੰਡਿਠੋ ਜਾਓ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਦਾਖਿਲ ਕਰੋੜ, ਸੱਚੇ ਸਤਾਨ, ਸੱਚੇ ਸਭ ਜੋਰ, ਸੱਚੀ

0: ਜੋ ਮਰ ਜਮੈ ਸੁਕਚ ਨਿਕਚ ਮਹਲਾ ਪਹਿਲਾ।
1: ਵੱਡੀ ਵਡੇ ਜਾਂ ਵੱਡਾ ਨਾ, ਵੱਡੀ ਵਡੇ ਜਾਂ ਸਤਨਿਆ, ਵੱਡੀ ਵਡੇ ਜਾਂ ਨਿਚਲ ਥਾ, ਵੱਡੀ ਵਡੇ ਜਾਣਿਆ ਲਾ। ਵੱਡੀ ਵਡਿਆਈ ਬੁੱਝ ਸਭ ਪਾਓ, ਵੱਡੀ ਵਡੇ ਜਾਂ ਪੁੱਛਣਾ ਦਾਤ, ਵੱਡੀ ਵਡੇ ਜਾਂ ਆਪੇ ਆਪ।

0: ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿਸ਼ਵਾਸ। ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਬਿਨਾ
1: ਇੱਕ ਨਾ ਪਾਣ ਕਰ ਲਿਖ ਨਾ ਮਾਇਆ ਵਿੱਚ ਨਿਵਾਸ। ਇਹ ਪਿਆਖ ਨਾ ਜਪ ਜੇ ਕਿਸੇ ਆਣੇ ਰਾਸ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪਰ ਗਾਸ ਪੌੜੇ ਨਾਨਕ।

0: ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਕੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਵਿਸਮਾਦ ਸਾਲਾਹਾ ਵਿਸਮਾਦ ਉਜੜ ਵਿਸਮਾਦ ਨਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਪਾਕ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ ਕੁਦਰਤ ਪਾਤਾਂ ਲਈ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਤੇ ਬਾਹਰ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਂਦੇ ਨੇ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਬਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਦਾ ਪਾਕੇ ਨਾਏ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ।

0: ਸਲੋਕ ਮਹਲਾ ਪਹਿਲਾ ਭੈ ਵਿੱਚ ਪਾਉਣ ਵਹਿਸ ਦਵਾ ਭੈ ਵਿੱਚ ਲਿਲਖ ਦਰੀਆਂ ਭੈ ਵਿੱਚ ਗੜੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਰਪਹਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕੁਰੜੀ ਚਲਤਨਾਂਤ ਭੈ ਵਿੱਚ ਸਿਧ ਬੁਸਰਨਾਥ ਭੈ ਵਿੱਚ ਅਡਾਣੇ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵਹ ਜਾਵਹ ਪੂਰ ਸਗਲਿਆ ਬਹੁ ਲਿਖਿਆ ਸਲੇ ਨਾਨਕ ਨਿਰਭਉ ਨਿਰੰਕਾਰ ਸਚੇਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗਿਨ ਮੁੜ ਪੂਰੇ ਤਾਲ ਬਾਜੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗਲੀ ਟੁੰਡੀਏ ਕਰਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ।

ਜੇ ਆਪਣੀ ਧੰਨ ਦੀ ਸਤਿਗੁਰ ਪਾਇਆ। ਇਹੋ ਜਿਹੇ ਬਹੁਤ ਜਨ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਿੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਸੱਚੋ ਸੱਚ

0: ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਾਲ ਨਾਨਕ ਮੂਸੇ ਗਿਆਨ ਵਿਹੂਣੀ ਹਾਏ ਗਿਆ ਜਮਕਾਲ ਮਹਲਾ ਪਹਿਲਾ
1: ਵਾਇ ਚੇਲੇ ਨਚਨ ਗੁਰ ਪੈਰ ਹਲਾਨ ਫੇਰੇ ਸਿਰ ਉਡਰਾ ਉਡਰਾਵਾਂ ਚਾਟੇ ਪਾਏ ਵੇਖੇ ਲੋਕ ਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰਕਾਰ ਸਚਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰੰਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ
0: ਆਨੰਦ ਸੂਏ ਚਾੜ ਪਵਾਈਏ ਜੰਤ ਨਾਨਕ ਹੁੰਦਿਆਂ ਗਣਤ ਨਾਂਤ
1: ਬੰਧਨ ਬੰਦ ਪਵਾਇਸ ਪਿਆ।

ਦਾਰ ਬੰਦੇ ਸੇ ਜੇ ਪਵਿਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਧਿਆਨ ਜੇ ਤਿਲਕ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਵਿਜੈ ਦੇਣੇ ਕੈ ਵਿਚਾਰ ਦੇ ਦੇ ਮੰਗ ਹੈ ਸਹਸਾ।

0: ਸਾਰ ਓਏ ਜਾਖੇ ਸੋ ਤੂੰ ਹੈ ਜਾਣ ਇਤਨਾ ਬਿਹਤਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸਚਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜਾ ਪਈ ਘੁਮਿਆਰ ਕੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ।

ਸਜਣਾ ਨਾ ਪਾਇਆ। ਸਤਿਗੁਰ ਵਿਖਾਪ ਰੱਖਣ ਪਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮੇਰਾ ਸਦਾ ਮੁਕਦਾ ਜਿਹਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਜਿਤ ਲਾਇਆ। ਜਪ ਜੀਵਨ

0: हर कम में हर कम में।
1: ਸਲੋਕ ਮਹਲਾ ਪਹਿਲਾ ਹਮ ਚ ਆਇਆ ਹਮ ਚ ਗਿਆ ਹਮ ਜੰਮਿਆ ਹਮ ਚ ਮੁਆ ਹਮ ਚ ਦਿੱਤਾ ਹਮ ਚ ਲਿਆ ਹਮ ਚ ਖੱਟਿਆ ਹਮ ਚ ਗਿਆ ਹਮ ਵਿੱਚ ਸਚਿਆਰ ਕੂੜਿਆਰ ਹਮ ਚ ਪਾਪੁਨ ਵਿਚਾਰ ਹਮ ਵਿੱਚ ਨਰਕ ਸੁਰਗ ਅਵਤਾਰ ਹਮ ਵਿੱਚ ਹੱਸਿਆ ਹਮ ਚ ਰੋਵੈ ਹਮ ਚ ਭਰੀ।

0: ਦੀਪ ਤੁਜਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨੁੱਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ।
1: ਹੁਕਮ

ਸਲੋਕ ਮਹਲਾ ਪਹਿਲਾ ਪੜਪੜ ਗੱਡੀ ਲੱਦੀਆਂ ਪੜਪੜ ਪੜੀਆਂ ਸਾਥ ਪੜਪੜ ਬੇੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਏ ਜੇਤੇ ਬਰਸ।

0: ਮੈਂ ਚਖਣਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਤ ਪਵਿਆ ਤੇ ਤੋ ਲਵਿਆ, ਬਹੁ ਪੇ ਕੀਆ ਦੇਹ ਦੁਖ ਦੀਆ, ਸਹਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਐਨਿਸ ਕਰੇ, ਮੋਹਨ ਵਿਗੁਤਾ।

0: ਭਾਵ ਦੇ ਦਰਸੋਂ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਧੋ ਨਾ ਲੈਣੀ ਧਾਮਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਂ ਦਾ ਆਪ ਗਿਣਾਏ ਦੇ ਆਓ ਢਾਡੀ ਕਾ ਨੀਚ ਜਾਤ ਸੂਰ ਸਮਝਾਤ ਸਿਧਾਏ ਦੇ ਮੰਗਾ ਜੀ ਤੁਲੇ ਧਿਆਏ ਦੇ
1: सच सहो हमारा तू तनी सब जग

0: ਕੂੜ ਮਹਲਾ ਪਹਿਲਾ।
1: ਸੱਚ ਕਾ ਪ੍ਰਜਾਣੇ ਜਾ ਰਿਦ ਸੱਚਾ ਹੋਏ, ਕੂੜ ਕੀ ਮਾਲ ਉਤਰੇ ਤਨ ਘਰੇ ਹੱਛਤ ਹੋਏ। ਸੱਚ ਤਾਂ ਪ੍ਰਜਾਣੇ ਜਾ ਸੱਚ ਤਰੇ ਪਿਆ, ਨਾਉ ਸੁਨ ਮਨ ਰਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪ੍ਰਜਾਣੇ ਜਾ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕਾ ਵਿੱਚ ਦੇ ਕਰਤਾ ਵੀ। ਸੱਚ ਤਾਂ ਪ੍ਰਜਾਣੇ ਜਾ ਸਿੱਖ ਸੱਚੀ ਲੇ, ਦਇਆ ਜਾਣੇ ਜੇ ਕੇ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪ੍ਰਜਾਣੇ ਜਾ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪਲ ਲੈ ਹੋਏ ਪੌੜੀ ਦਾਨ।

0: ਕਾਲ ਕੁੜ ਵਰਤਿਆ ਕਲ ਕਾਲਕ ਬੇਤਾਲ ਪੀਓ ਬਿਸਪਤ ਲੈ ਗਏ ਆਪੂ ਗਵੈ ਦਾਲ ਜੇ ਖੋਏ ਤਾ ਗਵੈ ਰੁਤੀ ਹੁਰ ਤੋਏ ਨਾਨ ਪਾਹੇ ਬਾਹਰਾ ਕੋਰ ਰੰਗ ਨਾ ਸੋਏ ਪੈਮ ਖੁਮ ਚੜਾਈਏ ਸ਼ਰਮ ਪਾਵਤਨ ਹੋਏ ਨਾਨ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਾਪਾ ਦੇ ਰਾਜਾ ਮਾਤਾ ਕੂੜੋ ਆਸਿਕਦਾਰ ਕਾਮ ਨਹੀਂ ਸਾ ਕੁਛੀਆਂ ਬਹਿ ਬਹਿ ਕਰੇ ਵਿਚਾਰ ਅੰਧੀ ਰਹੀ ਗਿਆਨ ਮਣੀ ਪਾਏ ਪ੍ਰੇਮ ਮੁਰਦਾਰ ਗਿਆਨੀ ਨੱਚੇ ਮਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੁ ਕਹਿਵਾ ਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੋ ਜਿੱਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੁਕਤ ਦੁਆਰ ਜਤੀ ਸਦਾ ਵੈ ਜੁਕ ਨ ਜਾਣੇ ਛੱਡ ਵਹਿ ਘਰ ਵਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਂ ਲਿਆ ਜਾਪੇ ਮਹੱਲਾ ਪਹਿਲਾ
0: ਵਧੀ ਸਮਝ ਨਾਨਕਾ।

ਸਾਧਨਾ ਮਾਰੀ ਹੈ, ਜਿਹਾ ਕਾਲੇ ਕਾਲਣਾ ਤੇ ਵੇਹੁ ਨਾਉ ਪਚਾਰੀ ਹੈ, ਐਸੀ ਕਲਾ ਨਾ ਖੇਡੀਏ ਜਿੱਤਰ ਗਿਆ ਗਿਆ ਹਾਰੀ ਹੈ, ਪੜਿਆ ਅਤੇ ਉਮੀਆਂ ਵੀ ਚਾਰ ਅੱਗੇ ਵਿਚਾਰੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਚੌਥੇ

ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾ

ਹੱਥ ਗੁਰ ਸੇਵ ਪਰਮ ਪਦ ਪਾਇਆ। ਅਬਿਨਾਸੀ ਅਬਿਗਤ ਧਿਆਇਓ, ਤਿਸ ਭੇਟੇ ਦਾ ਰਿੱਧਰ ਨ ਚੰਪੈ, ਕਲ ਸਹਾਰ ਤਾਸ ਗੁਣ ਜੰਪੈ। ਜੰਪ ਗੁਣ ਬਿਮਲ ਸੋ ਜਨ ਜਨ ਕੇਰੇ, ਅਮੇ ਨਾਮ ਜਾ ਕੋ ਫੁਰਿਆ। ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਵਿ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ। ਛੁਟਤ ਪਰਵਾਹ ਅਮੇ ਅਮਰਾ ਪਦ, ਅੰਮ੍ਰਿਤ ਸਰੋਵਰ ਸਾਧ ਭਰਿਆ।

ਤਿੰਨ ਪਉ ਨਿਵਾਰ ਅਨ ਪੈ ਪਦ ਦੀਨਾ। ਸ਼ਬਦ ਮਾਤਰ ਤੇ ਉਤਰ ਧਰੇ, ਕਵਿ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਹਰ ਅਪਾਰ ਭਰੇ।

ਸਤਿਗੁਰ ਦਿਆਲ ਹਰ ਨਾਮ ਦੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵਿ ਕਲ ਠਕੁਰ।

ਸਤ ਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵਿ ਕਲ।

ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਣਤ ਸਮਾਦ ਸ਼ਬਦ ਜਿਸ ਕੇਰੇ ਫੁਨ ਦੁਖ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤੇ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ

0: ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬਹੁਤ ਸਾਜ, ਸੋਦਾਮਾ ਅਪਦਾ ਤੇ ਰੱਖਿਆ, ਗਨਕਾ ਭਰਤਪੁਰ ਤਹਿਕਾਜ, ਸ੍ਰੀ ਸਤਿਗੁਰ ਸੋ ਪਰਸਨ ਕਲਯੁਗ ਹੋਏ। ਰਾਖੋ ਦਾਸ ਪਾਠ ਕੀ ਲਾਜ,
1: ਜਬ ਲਓ ਨੀ ਪਾਗਲ ਲਾਰ ਉਦੈ ਤਬ ਲਓ ਪਰ, ਜਬ ਲਓ ਨੀ ਪਾਗਲ ਲਾਰ ਉਦੈ ਤਬ ਲਓ ਭੰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਚਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਕਰ ਬਨਾਇਓ।
2: ਹੰਤ ਨ ਪਾਵਤ ਦੇਵ ਸਭੇ ਮਨੋ, ਇੰਦਰ ਮਹਾ ਸਿਵ ਜੋਗ ਕਰੀ, ਹੁਣ ਬੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਸ਼ਾ ਦਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ।
3: ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ। ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ, ਅਕਥ ਕਥਾ ਅਮਰਾ ਪੁਰੀ।

ਧਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਨ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ,

ਹੋਈਐ ਸਭਨਾ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹੋ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀ ਜੈ ਬਚਨੀ ਤੋਰ ਮੋਰ ਮਨ ਮਾਨੈ।

हम सर दीन दयाल न तुम सर अब पतियार के आकी जय बचने तोर मोर मन माने।

राम बहुत जन्म बिछुड़े थे माधव।

ਦਾਸ ਆਸ ਲਗ ਜੀਵਾ।

ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ।

ਕਰ ਉਪਦੇਸ਼ ਗਿਆਨ ਅੰਜਿੰਦੀਆ ਇੰਨੀ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਤੂੰ ਜੇ ਲਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਕੋਈ ਤਾਂ ਵਿਰਲੇ ਕਿਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਪੁਰਾਣ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗਨ ਤੁਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਨਾਇਮ ਨੇ ਪ੍ਰਭ ਜੈ ਸਾਲਾ ਹੀ ਸਰਸੂਤ ਦਰਗਹਿ ਅੰਦਰ ਪਾਈਏ ਤਗਨਾ ਟੁੱਟ ਸਬੂਤ ਮਹੱਲਾ ਪਹਿਲਾ
0: ਤਗਨ ਇੰਦਰੀ ਤਗਨ ਨਾਰੀ ਭਲਕੇ ਚੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਇਹ ਤਗਾਇਆ ਪੇਮਤ

सब त्यागो आद सते। सब

0: ਜੇਕਰ ਸੂਤਕ ਮੰਨਿਆ ਸਤੈ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿੱਥੇ ਆ ਸਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ, ਨਾਨਕ ਸੂਤਕ ਕਿਉਂ ਨਾ ਉਤਰੇ, ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਹਿ ਪਰਤਨ ਰੂਪ, ਕੰਨੀ ਸੂਤਕ ਕੰਨ ਪਹਿਲਾ ਇੱਕ ਵਾਰੀ ਖਾਏ, ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਏ ਮਹੱਲਾ ਪਹਿਲਾ।
0: ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ, ਜੰਮਣ

ਆਖੇ ਆਪਣਾ ਜਿਸ ਨਾਲ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾ ਹੀ ਐਤ ਜਗ ਤੱਕ ਆਇਤ ਗਰ ਬਹੰਡੀ ਹੈ ਬੰਦਾ ਕਿਸੇ ਨਾ ਆਖੀਏ ਪੜੇ ਅੱਖਰੇ ਇਹੋ ਬੁਝੀ ਹੈ ਮੂਰਖ ਨਾਲ ਨਾ ਲੁਝੀ ਹੈ

0: ਨਾਨਕ ਫਿੱਕੇ ਬੋਲਿਆ ਧਰਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੁੱਟੀਏ ਮੁਥੁਕਾ ਫਿੱਕੇ ਪਾਏ, ਫਿੱਕਾ ਮੁਰਖ ਆਖੀਏ ਪਾਣਾ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਭੈਜ ਬਾਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰੇ ਜੇ ਨਾ ਵੈ ਉਤਰੇ ਨਾਹੀ ਮੈਂ, ਜਿਨ ਪੱਟ ਅੰਦਰ ਬਾਹਰ ਗੁਜ਼ਰਤੇ ਪਲੇ ਸੰਸਾਰ।

ਸਹਿਕੇਰੀ ਬਾਜ ਸੱਚੇ ਨਾਹੀਂ ਦਰਵਾਟ ਉਪਰ ਖਰਚ ਮੰਗਾ ਜਬੈ ਦੇ ਤਖਾਹੇ ਦੀਵਾਨ ਕੋ ਕਲਮ ਕਾ ਹਮਾ ਤੁਮਾ ਮੇ ਦਰ ਲੈ ਲਿਖਾ ਪੇੜ ਛੁਟੈ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਨਾ ਪਿਓ।

0: ਮਿਲੇ ਲੱਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋਇ ਸੋ ਉਗਵੈ ਮੁਹਕਾ ਕਹਿ ਆਵਾ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹਨੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੌੜੀ ਵੀ ਟੇਕੀਆਂ ਵੜੀਆਈਆਂ, ਕਿਛ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀਮ ਤੇ ਜੀ ਅਰ ਸੰਭਾਹੇ।

ਰਾਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ,

0: ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਾਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹਨ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹਨ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਭੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਬਿਸਨ ਸਿਰੇ ਤੈ ਅਗਨਤ ਤਿਨ ਕਉ ਮੋਹ ਭਇਆ ਮਨ ਮਦ ਕਾ ਚਵਰਾਸੀ ਲਖ ਜੋਨ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਭਿੱਜੋ ਸਿਜੋ ਕੰਬਲੀ ਅੱਲਹਿ ਵਰਸੈ ਮੇਹੋ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨੇ ਸੁਣ ਯਾਰ ਹਮਾਰੇ ਸੱਜਣਾ ਇੱਕ ਕਰਾਉ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰੰਗ ਰੰਗਾਰੇ ਇੱਕ ਤਿਲ ਪੀਨਾ ਧੀਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿੱਖਾ ਬੋਜੰਤੀਆ ਲਿਖੈ ਸਤ ਹੈ ਨਾ ਛੂਟੀਐ। ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸ ਲੈ, ਨਾਨਕ ਪਾਰ ਉਤਾਰ। ਸੁਖ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੀ, ਨੂਰ ਅਰ ਸੋ ਕੁਰਸੋ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਦ ਸਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਦ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਸਰ ਦੀਨ ਦਇਆਲ ਨਾ ਤੁਮ ਸਾਰੇ।

ਜਾਨ ਕਾ ਪੂਰਨ ਦੀਜਾ ਹਮ ਸਰ ਦੀਨ ਦਇਆਲ ਨਾ ਤੁਮ ਸਰ ਆਬ ਪਤਿਆਰ ਕਿਆ ਕੀ ਜੈ।

ਇਹਦੀਆਂ ਦੋਨੋਂ ਹੀ ਅੱਖਾਂ ਕੱਢ ਦੇਵੋ। ਤਿੱਖੇ ਤਿੱਖੇ ਸੂਏ ਜਲਾਦਾਂ ਦੇ ਹੱਥਾਂ ਵਿੱਚ ਪਕੜੇ ਹੋਏ ਨੇ। ਰਾਜੇ ਭੀਮ ਨੇ ਆਖਿਆ, ਇੰਜ ਕਰੋ, ਇਹਨੂੰ ਖਿੱਚ ਕੇ ਉੱਚੀ ਪਹਾੜੀ ਤੇ ਲੈ ਜਾਓ, ਇਹਨਾਂ ਸੂਇਆਂ ਨੂੰ ਅਗਨੀ ਵਿੱਚ ਲਾਲ ਕਰਕੇ ਇਹਦੀਆਂ ਅੱਖਾਂ ਵਿੱਚ ਪਾ ਦੇਣਾ। ਦੇਵੀ ਚੰਦ ਦੀ ਬਿਰਧ ਅਵਸਥਾ, ਜਲਾਦ ਬਾਹਾਂ ਤੋਂ ਪਕੜ ਕੇ ਖਿੱਚ ਕੇ ਲਈ ਜਾਂਦੇ ਨੇ।

ਸਾਡੇ ਵਸ ਦੀ ਗੱਲ ਨਹੀਂ, ਤੈਨੂੰ ਪਤਾ ਏ ਰਾਜਾ ਭੀਮ ਬੜੀ ਮਾੜੀ ਨੀਤੀ ਦਾ ਏ। ਦੇਵੀ ਚੰਦ ਨੇ ਆਖਿਆ, ਇੰਨਾ ਹੀ ਮੇਰੇ ਨਾਲ ਪਿਆਰ ਕਰਦੇ ਹੋ? ਇਹ ਨਹੀਂ ਮੈਂ ਕਹਿੰਦਾ ਤੁਸੀਂ ਮੈਨੂੰ ਛੱਡ ਦਿਓ, ਪਰ ਅੱਖਾਂ ਕੱਢਣ ਤੋਂ ਪਹਿਲਾਂ ਕੁਝ ਸਮਾਂ ਮੈਨੂੰ ਜ਼ਰੂਰ ਦੇਣਾ। ਮੈਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਜਲਾਦ ਉੱਚੀ ਪਹਾੜੀ ਤੇ ਖਿੱਚ ਕੇ ਲੈ ਗਏ। ਲੱਕੜਾਂ ਦੀ ਅੱਗ ਵਾਲੀ ਤਿੱਖੇ ਤਿੱਖੇ ਸੂਇਆਂ ਨੂੰ ਅਗਨੀ ਦੇ ਨਾਲ ਲਾਲ ਕਰ ਲਿਆ ਤੇ ਇੱਕ ਜਲਾਦ ਨੇ ਦੇਵੀ ਚੰਦ ਦੀਆਂ ਬਾਹਾਂ ਪਛਾਂ ਨੂੰ ਪਕੜ ਲਈਆਂ। ਤਿੱਖੇ ਤਿੱਖੇ ਸੂਏ ਅਗਨੀ ਦੇ ਨਾਲ ਲਾਲ ਪੱਕਦੇ ਹੋਏ ਦੂਜਾ ਜਲਾਦ ਦੇਵੀ ਚੰਦ ਦੀਆਂ ਅੱਖਾਂ ਵੱਲ ਨੂੰ ਲੈ ਆਇਆ ਤੇ ਦੇਵੀ ਚੰਦ ਨੇ ਅੱਖਾਂ ਮੂੰਦ ਲਈਆਂ। ਕਲਗੀਧਰ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਲਿਆ, ਕਿਉਂਕਿ ਸਾਧ ਸੰਗਤ ਜੀ ਦੇਵੀ ਚੰਦ ਹਰ ਰੋਜ਼ ਮਹਾਰਾਜ ਜੀ ਦੇ ਚਰਨ ਘੁੱਟਿਆ ਕਰਦਾ ਸੀ। ਜਲਾਦਾਂ ਨੇ ਤਿੱਖੇ ਤਿੱਖੇ ਸੂਏ

ਨੂੰ ਪਤਾ ਹੀ ਨਹੀਂ ਲੱਗਾ ਕਦੋਂ ਜਲਾਦਾਂ ਨੇ ਮੇਰੀਆਂ ਅੱਖਾਂ ਵਿੱਚ ਸੂਏ ਪਾਏ ਨੇ। ਜਾਮ ਗੁਰੂ ਹੋਏ ਵੱਲ ਲੱਖ ਵਾਹੇ ਕਿਆ ਕੀਤੇ, ਜਦੋਂ ਹੋਇਆ ਅੰਮ੍ਰਿਤ ਵੇਲਾ ਅੱਖਾਂ ਖੁੱਲ ਗਈਆਂ। ਬੜਾ ਹੈਰਾਨ ਹੁੰਦਾ ਏ, ਅੱਖਾਂ ਵੀ ਬਿਲਕੁਲ ਠੀਕ ਨੇ, ਸੂਏ ਵੀ ਕਿਧਰੇ ਨਜ਼ਰ ਨਹੀਂ ਆਉਂਦੇ, ਕਿਤੇ ਮੈਂ ਸੁਪਨਾ ਤੇ ਨਹੀਂ ਲੈ ਰਿਹਾ, ਬਈ ਇਹ ਕਿਵੇਂ ਹੋ ਗਿਆ। ਜਦੋਂ ਥੱਲੇ ਨੂੰ ਝਾਤ ਮਾਰੀ ਕੀ ਤੱਕਦਾ ਏ, ਜੇ ਸੁਪਨਾ ਹੋਵੇ ਤੇ ਐਡੀ ਉੱਚੀ ਪਹਾੜੀ ਤੇ ਮੈਂ ਕਿਵੇਂ ਆ ਗਿਆ। ਸੱਜੇ ਹੱਥ ਵੱਲ ਝਾਤ ਮਾਰਦਾ ਏ, ਰਾਖ ਦੀ ਵੀ ਢੇਰੀ ਲੱਗੀ ਪਈ ਏ ਜਿੱਥੇ ਸੂਏ ਗਰਮ ਕੀਤੇ ਸਨ। ਹੈ ਗਰੀਬ ਨਵਾਜ, ਇਹ ਤੁਸਾਂ ਹੀ ਬਖਸ਼ਿਸ਼ ਕੀਤੀ। ਹੋ ਬਲਿਹਾਰੀ ਸਤਿਗੁਰ ਪੂਰੇ, ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਪਹਾੜੀ ਤੋਂ ਉਤਰਿਆ ਮਨਾ, ਹੁਣ ਮੈਂ ਆਪਣੇ ਘਰ ਨਹੀਂ ਜਾਣਾ, ਸਿੱਧਾ ਕਲਗੀਆਂ ਵਾਲੇ ਦੇ ਘਰ ਜਾਂਦਾ ਹਾਂ। ਟੁਰਦਾ ਟੁਰਦਾ ਤਿੰਨ ਦਿਨਾਂ ਬਾਅਦ ਅਨੰਦਪੁਰ ਸਾਹਿਬ ਪੁੱਜਾ। ਜਦੋਂ ਕਿਲੇ ਦੇ ਅੰਦਰ ਦਾਖਲ ਹੋਣ ਲੱਗਾ ਤੇ ਦਰਬਾਨ ਨੇ ਰੋਕ ਲਿਆ, ਨਹੀਂ ਬਈ ਤੂੰ ਅੰਦਰ ਨਹੀਂ ਜਾ ਸਕਦਾ। ਦੇਵੀ ਚੰਦ ਨੇ ਆਖਿਆ, ਕਿਉਂ ਨਹੀਂ ਜਾ ਸਕਦਾ, ਤੂੰ ਮੈਨੂੰ ਪਹਿਚਾਣਿਆ ਨਹੀਂ। ਪਹਿਚਾਣੇ ਵੀ ਕਿਵੇਂ, ਨਾ ਉਹ ਮੇਰੀ ਸੋਹਣੀ ਦਸਤਾਰ, ਨਾ ਉਹ ਮੇਰੀ ਸੋਹਣੀ ਪੁਸ਼ਾਕ, ਇਹ ਕਮਲਿਆਂ ਵਾਲਾ ਹਾਲ ਵੇਖ ਕੇ ਮੈਨੂੰ ਕੌਣ ਪਹਿਚਾਣੇਗਾ। ਮੈਂ ਦੇਵੀ ਚੰਦ ਹਾਂ ਦਰਬਾਨ, ਤੂੰ ਪਹਿਚਾਣਦਾ ਨਹੀਂ ਮੈਨੂੰ। ਤੇ ਦਰਬਾਨ ਨੇ ਅੱਖਾਂ ਭਰ ਲਈਆਂ, ਮਨ ਭਰ ਕੇ ਆਖਣ ਲੱਗਾ, ਦੇਵੀ ਚੰਦਾ ਤਿੰਨ ਦਿਨ ਹੋ ਗਏ ਨੇ, ਮਹਾਰਾਜ ਜੀ ਦੇ ਚਰਨਾਂ ਤੇ ਸੱਟਾਂ ਲੱਗੀਆਂ ਹੋਈਆਂ ਨੇ। ਬਈ ਕੀ ਹੋਇਆ ਮਹਾਰਾਜ ਜੀ ਦੇ ਚਰਨਾਂ ਨੂੰ, ਦੇਵੀ ਚੰਦ ਪੁੱਛਦਾ ਏ, ਕੀ ਹੋ ਗਿਆ ਮਹਾਰਾਜ ਜੀ ਦੇ ਚਰਨਾਂ ਨੂੰ। ਦਰਬਾਨ ਨੇ ਆਖਿਆ, ਇਹਨਾਂ ਤੇ ਮੈਨੂੰ ਪਤਾ ਨਹੀਂ, ਅੱਜ ਸਵੇਰੇ ਜਦੋਂ ਮੈਂ ਅੰਦਰ ਗਿਆ ਤੇ ਮਹਾਰਾਜ ਜੀ ਦੇ ਦੋਨਾਂ ਚਰਨਾਂ ਤੇ ਪੱਟੀਆਂ ਲਵੇਟੀਆਂ ਹੋਈਆਂ ਸਨ ਤੇ ਪੱਟੀਆਂ ਦੇ ਉੱਪਰ ਦੇ ਵੀ ਪਿਆ ਖੂਨ ਸਿਮਦਾ ਸੀ, ਕੰਧ ਨਾਲ ਢੋ ਲਾ ਕੇ ਬੈਠੇ ਸਨ। ਮੈਨੂੰ ਕਹਿੰਦੇ, ਦਰਬਾਨ ਕੋਈ ਵੀ ਆਵੇ ਤੇ ਅੰਦਰ ਨਾ ਆਣ ਦੇ। ਦੇਵੀ ਚੰਦਾ, ਪਤਾ ਨਹੀਂ ਮੇਰਾ ਡਾਢਾ ਸਾਹਿਬ ਕਿਹਦੇ ਦੁੱਖ ਆਪਣੇ ਸਿਰ ਤੇ ਲਈ ਬੈਠਾ ਏ। ਦੇਵੀ ਚੰਦ ਨੇ ਵੀ ਮਨ ਭਰ ਲਿਆ, ਬੜਾ ਬੈਰਾਗ ਆਇਆ। ਇਹਨੇ ਨੂੰ ਮਹਾਰਾਜ ਅੰਦਰੋਂ ਆਵਾਜ਼ ਦਿੰਦੇ ਨੇ, ਕੌਣ ਆਇਆ ਏ, ਤੂੰ ਕਿਹਦੇ ਨਾਲ ਗੱਲਾਂ

ਸੀਸ ਚੁਕਾ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਤੇ ਰੋ ਪਿਆ ਦੇਖ ਕੇ। ਮਹਾਰਾਜ ਬਿਲਕੁਲ ਨਵੇਂ ਨਰੋਏ ਚਰਨ, ਕਿਧਰੇ ਨੰਗੇ ਪੈਰੀ ਗਏ ਸੀ, ਇਹ ਕੀ ਹੋ ਗਿਆ? ਸਤਿਗੁਰਾਂ ਦੇ ਚਰਨਾਂ ਵੱਲ ਦੇਖ ਕੇ ਰੋ ਪਿਆ। ਮਹਾਰਾਜ ਕੁਝ ਨਹੀਂ ਬੋਲੇ। ਦੇਵੀ ਚੰਦ ਨੇ ਫਿਰ ਪਿਆਰ ਵਿੱਚ ਭਿੱਜ ਕੇ ਪੁੱਛਿਆ, ਮਹਾਰਾਜ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਧੰਨ ਵਾਖੇ ਗੁਰੂ ਸਾਹਿਬ ਜੀਓ ਪੌੜੀ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਇਸ ਵਾਰ ਦੀ 6ਵੀਂ ਪੌੜੀ ਨਾਲ ਜੋ ਸਤਿਗੁਰਾਂ ਨੇ ਅੰਮ੍ਰਿਤ ਦੋ ਸ਼ਲੋਕ ਦਰਜ ਕੀਤੇ ਨੇ ਇਸ ਦੀ ਵਿਚਾਰ ਆਪਾਂ ਹੁਣ ਤੱਕ ਕਰ ਚੁੱਕੇ ਹਾਂ। ਉਹ ਵਿਚਾਰ ਸੀ ਕਿ ਹਰ ਧਰਮ ਆਪੋ ਆਪਣੀ ਸ਼ਰ੍ਹਾ ਦੀ ਆਪਣੀ ਧਾਰਮਿਕ ਨਿਯਮਾਂ ਦੀ ਮਰਿਆਦਾ ਦੀ ਆਪਣੇ ਧਰਮ ਦੇ ਬਣਾਏ ਹੋਏ ਅਸੂਲਾਂ ਦੀ ਗੱਲ ਕਰਦਾ ਹੈ, ਪਰ ਇਹ ਸ਼ਬਦ ਕਹਿ ਦੇਣਾ ਕਿ ਮੇਰੇ ਧਰਮ ਦੇ ਅਸੂਲ ਹੀ ਆਖਰੀ ਸੱਚ ਨੇ, ਜਿਹੜਾ ਇਹਨਾਂ ਨੂੰ ਧਾਰਨ ਨਹੀਂ ਕਰਦਾ ਉਹ ਤਾਂ ਇਨਸਾਨ ਹੈ ਹੀ ਨਹੀਂ। ਸਤਿਗੁਰਾਂ ਨੇ ਬੜੇ ਸਪਸ਼ਟ ਸ਼ਬਦ ਕਹੇ। ਮੁਸਲਮਾਨ ਕਹਿ ਰਿਹਾ ਹੈ ਕਿ ਸ਼ਰ੍ਹਾਂ ਹੀ ਉੱਤਮ ਹੈ, ਜੋ ਇਸਲਾਮੀ ਸ਼ਰ੍ਹਾਂ ਦਾ ਪਾਬੰਦ ਹੈ, ਜਿਹੜਾ ਇਹਦੀ ਬੰਦੀ ਵਿੱਚ ਕੈਦ ਵਿੱਚ ਰਹਿੰਦਾ ਉਹ ਹੀ ਅਸਲ ਵਿੱਚ ਇਨਸਾਨ। ਹਿੰਦੂ ਵੀਰ ਸੱਚ ਏਵੇ ਦਰਸ਼ਨ ਰੂਪ ਅਪਾਰ ਦੀ ਗੱਲ ਕਰਦਾ ਹੈ, ਪਰ ਉਹ ਵੀ ਆ ਕੇ ਮੂਰਤੀ ਪੂਜਾ, ਤੀਰਥ ਇਸ਼ਨਾਨ, ਪੂਜਾ ਅਰਚਨਾ, ਸੰਸਾਰਿਕ ਕਰਮ ਕਾਂਡਾਂ ਤੱਕ ਹੀ ਸੀਮਤ ਰਹਿ ਗਿਆ। ਜੋਗੀ ਅਫੁਰ ਸੁਨ ਸਮਾਧੀ ਦੀ ਗੱਲ ਕਰਦਾ ਹੈ, ਸੂਖਸ਼ਮਤਾਈ ਦੀ ਗੱਲ ਕਰਦਾ ਹੈ, ਅਲੱਖ ਕਹਿੰਦਾ ਹੈ ਕਰਤਾਰ ਨੂੰ, ਪਰ ਉਹ ਵੀ ਧਿਆਨ ਆਕਾਰ ਤੱਕ ਸੀਮਤ ਰੱਖਣ ਲੱਗ ਪਿਆ। ਦਾਨੀ ਪੁਰਸ਼ ਦਾਨ ਕਰਦੇ ਨੇ ਪਰ ਇੱਕ ਵਪਾਰੀ ਬਿਰਤੀ ਦੇ ਨਾਲ, ਮੈਂ ਇੰਨਾ ਕੁਛ ਦਿੱਤਾ ਆਹ ਕੁਛ ਮੈਨੂੰ ਮਿਲੇ। ਉਸ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਇਸ ਸੰਸਾਰ ਵਿੱਚ ਪਰਮਾਤਮਾ ਚੋਰੀ ਕਰਨ ਵਾਲੇ, ਵਿਵਿਚਾਰੀ ਕਰਨ ਵਾਲੇ, ਕੂੜ ਯਾਰ ਬੰਦੇ, ਖਰਾਬੀਆਂ ਪੈਦਾ ਕਰਨ ਵਾਲੇ ਇਹ ਵੀ ਤੇਰੇ ਹੀ ਬਣਾਏ ਹੋਏ ਨੇ। ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਖੰਡ ਨੇ, ਤੂੰ ਸਾਰੇ ਜੀਵਾਂ ਦੀ ਸਾਰ ਸੰਭਾਲ ਆਪ ਕਰਨ। ਪਰ ਅਖੀਰ ਤੇ ਸਤਿਗੁਰਾਂ ਨੇ ਜੋ ਤਤ ਸ਼ਬਦ ਕਿਹਾ ਉਹ ਇਹ ਸੀ ਕਿ ਅਸਲ ਚ ਜਿਹੜੇ ਪਰਮਾਤਮਾ ਦੇ ਪ੍ਰੇਮੀ ਭਗਤ ਨੇ, ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਨੇ, ਉਹ ਕਿਸੇ ਵੀ ਝਗੜੇ ਚ, ਬਹਿਸ ਮੁਬਹਿਸੇ ਚ ਨਹੀਂ ਪੈਂਦੇ, ਤੂੰ ਚੰਗਾ ਕਿ ਮੈਂ ਚੰਗਾ, ਉਹ ਇੱਕੋ ਧੁਨ ਚ ਲੱਗੇ ਰਹਿੰਦੇ ਨੇ, ਮੈਂ ਵੱਧ ਤੋਂ ਵੱਧ ਪਰਮਾਤਮਾ ਦੀ ਬੰਦਗੀ ਕਰਾਂ, ਮੈਂ ਸਿਮਰਨ ਕਰਾਂ। ਉਹਨਾਂ ਦੇ ਅੰਦਰ ਭੁੱਖ ਹੈ ਪਰਮਾਤਮਾ ਦੇ ਸਿਮਰਨ ਦੀ। ਕਿ ਸਾਹਿਬ ਨੇ ਫਰਮਾਇਆ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਹ। ਉਹ ਗੁਣ ਵਾਲਿਆਂ ਦੇ ਚਰਨਾਂ ਦੀ ਧੂੜ ਬਣਦੇ ਨੇ। ਉਸ ਤੋਂ ਬਾਅਦ ਕਿ ਇਹ ਸ਼ਬਦ ਕਹਿ ਦੇਣਾ ਤੇ ਮੈਂ ਅਰਜ਼ ਕੀਤੀ, ਉਸ ਵਕਤ ਕਿਹਾ ਜਦੋਂ ਇਸਲਾਮੀ ਰਾਜ ਦਾ ਇੱਥੇ ਬੋਲਬਾਲਾ ਸੀ ਕਿ ਜਿਹੜੇ ਬੰਦੇ ਮਰਨ ਤੋਂ ਬਾਅਦ ਕਬਰਾਂ ਚ ਦਫਨਾਏ ਜਾਣਗੇ, ਕਿਆਮਤ ਵਾਲੇ ਦਿਨ ਉਹ ਹੀ ਪ੍ਰਵਾਨ ਹੋਣਗੇ, ਪਰ ਜਿਨ੍ਹਾਂ ਬੰਦਿਆਂ ਨੂੰ ਮਰਨ ਤੋਂ ਬਾਅਦ ਅੱਗ ਵਿੱਚ ਫੂਕਿਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ ਵੀ ਸੜਨਗੇ। ਮਹਾਰਾਜ ਜੀ ਨੇ ਇੱਕ ਲੋਜਿਕ, ਇੱਕ ਦਲੀਲ, ਇੱਕ ਤਰਕ ਦਿੱਤਾ। ਉਹ ਤਰਕ ਨੂੰ ਨੈਗੇਟਿਵ ਨਹੀਂ ਲਿਜਾਣਾ। ਕਹਿਣ ਲੱਗੇ ਜਿਸ ਜ਼ਮੀਨ ਵਿੱਚ ਮੁਰਦੇ ਦਫਨਾਏ ਜਾਂਦੇ ਨੇ, ਕੁਝ ਸਮੇਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ ਉਸ ਮਿੱਟੀ ਵਿੱਚ ਬੰਦੇ ਦੀ ਚਮੜੀ ਮਿੱਝ ਫੈਲਣ ਕਰਕੇ ਉਹ ਮਿੱਟੀ ਚਿਕਨੀ ਹੋ ਜਾਂਦੀ ਹੈ। ਤੇ ਅਕਸਰ ਜਿਹੜੇ ਕੁੰਭਾਰ ਵੀਰ ਨੇ, ਮਿੱਟੀ ਦਾ ਇੱਟਾਂ ਭਾਂਡੇ ਬਣਾਉਣ ਵਾਲੇ, ਉਹ ਫਿਰ ਉਸ ਚਿਕਨੀ ਮਿੱਟੀ ਦੀ ਭਾਲ ਵਿੱਚ ਰਹਿੰਦੇ ਨੇ। ਪੁਰਾਣੀਆਂ ਕਬਰਾਂ ਵਾਲੀ ਥਾਂ ਤੋਂ ਉਹ ਮਿੱਟੀ ਪੱਟੀ, ਉਹਦੇ ਇੱਟਾਂ ਭਾਂਡੇ ਬਣਾਏ, ਆਵੀ ਵਿੱਚ ਉਹਨੂੰ ਬੀੜ ਕੇ ਅੱਗ ਲਾ ਦਿੱਤੀ ਗਈ, ਮਿੱਟੀ ਵਿੱਚੋਂ ਛੂੰ ਛੂੰ ਦੀ ਆਵਾਜ਼ ਆਈ। ਸਤਿਗੁਰੂ ਕਹਿੰਦੇ ਉਹ ਮਿੱਟੀ ਸੜ ਰਹੀ ਹੈ, ਪੁਕਾਰ ਕਰ ਰਹੀ ਹੈ। ਦੇਖੋ ਤੇ ਫਿਰ ਸ਼ਬਦ ਵਰਤਿਆ ਕਿ ਕਿਸੇ ਦੇ ਮਰਨ ਤੋਂ ਬਾਅਦ ਉਹਨੂੰ ਮਿੱਟੀ ਦਬਣਾਉਣਾ, ਉਹਨੂੰ ਅੱਗ ਵਿੱਚ ਫੂਕਣਾ, ਉਹਨੂੰ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ,
1: ਉਸ ਦੀ ਬੋਡੀ ਨੂੰ ਕੁੱਤੇ ਕਾਂ ਇੱਲਾਂ ਖਾ ਜਾਣ ਤੇ ਇਹ ਕਹਿਣਾ ਵੀ ਇਸ ਦੀ ਗਤੀ ਨਹੀਂ ਹੋਈ, ਇਹਦੀ ਗਤੀ ਹੋ ਗਈ, ਇਹ ਪ੍ਰਵਾਨ ਹੋ ਗਿਆ, ਨਹੀਂ ਪ੍ਰਵਾਨ ਹੋਇਆ। ਮਹਾਰਾਜ ਨੇ ਅਖੀਰ ਤੇ ਤਤ ਕਹਿ ਦਿੱਤਾ, ਕਹਿਣ ਲੱਗੇ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾ। ਇਹ ਤਾਂ ਸਾਈ ਜਾਣਦਾ ਹੈ ਜਿਨਨੇ ਸਭ ਕੁਝ ਸ੍ਰਿਸ਼ਟੀ ਸਰਜੀ। ਅੱਜ ਹਜ਼ੂਰ ਨੇ ਫਿਰ ਅੱਗੇ ਪੌੜੀ ਹੈ ਤਤ ਭਾਵ। ਜਿਸ ਦਿਨ ਆਸਾ ਕੀ ਵਾਰ ਦੀ ਕਥਾ ਸ਼ੁਰੂ ਕੀਤੀ ਸੀ, ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਕਿ ਅਸਲ ਚ ਜਿਹੜੀਆਂ ਵਾਰਾਂ ਨੇ ਨਾ, ਜਿਹੜੇ ਕਾਵਿਕ ਰਮਜਾਂ ਨੂੰ ਸਮਝਦੇ ਨੇ, ਜਿਹੜੀ ਵਾਰ ਦੀ ਬਣਤਰ ਏ ਇਹ ਪੌੜੀਆਂ ਹੀ ਹੁੰਦੀ। ਤੁਸੀਂ ਕਦੀ ਦੇਖੋ ਜਦੋਂ ਕਿਸੇ ਢਾਡੀ ਵਾਰ ਗਾਉਣਗੇ ਉਹ ਪੌੜੀਆਂ ਦੇ ਰੂਪ ਚ ਹੁੰਦੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੇ, ਅਸੀਂ ਕਹਿੰਦੇ ਹਾਂ ਨਾ ਜੀ, ਪਰ ਉਹ ਸਾਰੀਆਂ ਪੌੜੀਆਂ ਨੇ ਨਾਲ ਸ਼ਲੋਕ ਨੇ, ਕਿਉਂਕਿ ਵਾਰ ਦੀ ਬਣਤਰ ਹੈ ਹੀ ਪੌੜੀਆਂ। ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਾਤਾਰ ਨੇ ਦਰਜ ਕੀਤੀਆਂ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅਰਜਨ ਦੇਵ ਜੀ ਨੇ। ਉਸ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਦੀਆਂ ਪੌੜੀਆਂ ਨਾਲ ਸਲੋਕ ਸੰਯੁਕਤ ਜੋੜੇ ਗਏ, 2 ਵਾਰਾਂ ਨੇ ਜਿਨ੍ਹਾਂ ਦੀਆਂ ਸਿਰਫ ਪੌੜੀਆਂ, ਇੱਕ ਬਸੰਤ ਕੀ ਵਾਰ ਮਹੱਲ 5, ਉਹ 3 ਪੌੜੀਆਂ, ਦੂਸਰੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ 8 ਪੌੜੀਆਂ।

ਇਹ ਖੈਡਿਕ ਦੇ ਦਿੱਤਾ। ਪਰ ਜਿਹੜੀਆਂ ਪੌੜੀਆਂ ਨੇ ਆਸਾ ਕੀ ਵਾਰ ਦੀਆਂ 24 ਪੌੜੀਆਂ, ਇਹ ਜਿਹੜੀਆਂ 24 ਪੌੜੀਆਂ ਨੇ, ਇਸ ਵਾਰ ਦਾ ਸਿਰਲੇਖ ਹੈ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੂੰਡੇ ਅਸਰਾਜੈ ਕੀ ਧੁਨੀ। ਇਹ ਟੂੰਡਾ ਅਸਰਾਜ ਮੈਂ ਡਿਟੇਲ ਨਾਲ ਅਰਜ ਕਰ ਚੁੱਕਾ। ਜਿਹੜੀ ਟੂੰਡੇ ਅਸਰਾਜ ਕੀ ਵਾਰ ਹੈ, ਉਸ ਦੀਆਂ ਜਿੰਨੀਆਂ ਪੌੜੀਆਂ ਨੇ, ਉਸ ਦੀਆਂ ਪੰਜ ਪੰਜ ਤੁਕਾਂ ਨੇ। ਧਿਆਨ ਰੱਖਿਓ, ਉਹ ਵਾਰ ਸ਼ੁਰੂ ਹੁੰਦੀ ਹੈ, ਭਬਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੈ। ਉਹ ਸਾਰੀ ਜਿਹੜੀ ਵਾਰ ਦੀ ਪੌੜੀ ਹੈ ਨਾ ਜੀ, ਉਹਦੀਆਂ ਪੰਜ ਪੰਜ ਤੁਕਾਂ ਨੇ। ਤੁਸੀਂ ਆਸਾਂ ਕੀ ਵਾਰ ਦੀਆਂ ਪੌੜੀਆਂ ਨੂੰ ਧਿਆਨ ਨਾਲ ਪੜੋ। ਵੇਖੋ, ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ। ਇਸ ਕਰਕੇ ਨੀ ਮੈਂ ਖੌਮੇ ਚ ਨਹੀਂ ਕਹਿ ਰਿਹਾ, ਸੱਚੀ ਗੱਲ ਜੇ ਸਾਡੀ ਸਰੋਤ ਵੀ ਅੱਜ ਇੰਨੀ ਗਹਿਰੀ ਨਹੀਂ ਰਹੀ। ਅਸੀਂ ਆਉਂਦੇ ਹਾਂ, ਸਾਖੀ ਸ਼ੁਰੂ ਕੀਤੀ, ਮੈਂ ਇਹਦੇ ਬਿਲਕੁਲ ਬਰਕ ਮੈਂ ਖੁਦ ਇਤਿਹਾਸ ਸੁਣਾਉਣਾ। ਸਾਖੀ ਨੂੰ ਬਾਣੀ ਦੇ ਰੋਸ਼ਨੀ ਥੱਲੇ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਗੂੜ ਗਿਆਨ ਪਿਆ ਕਿ ਇਨਸਾਨ ਇਹਨੂੰ ਸੁਣ ਤੇ ਵਿਚਾਰਨ ਤੋਂ ਬਿਨਾਂ ਹੀ ਦੁਨੀਆਂ ਤੋਂ ਚਲਾ ਜਾਏਗਾ। ਕੀ ਮਤਲਬ ਨੇ ਇਹਨਾਂ ਪਵਿੱਤਰ ਬਾਣੀਆਂ ਦੇ? ਗੁਰੂ ਗ੍ਰੰਥ ਸਾਹਿਬ ਗਹਿਰੇ ਨੇ। ਸੱਚੀ ਗੱਲ, ਅਸੀਂ ਤੁਹਾਨੂੰ ਉਲਝਾਈ ਬੈਠੇ ਹਾਂ ਬੋਲਣ ਵਾਲੇ। ਅੱਧਿਓ ਯਾਦਾ ਕਥਾ ਤਾਂ ਸਾਡੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਸਲੀਅਤ ਵਿੱਚ। ਸੱਚ ਜੇ ਇਹ ਮੰਨੇ ਨਾ ਕੋਈ ਮੰਨੇ, ਮੈਂ ਇੱਕ ਦਿਨ ਬਾਹਰ ਵੀ ਕਿਹਾ, ਅਸੀਂ ਕਹਿੰਦੇ ਹਾਂ ਧਰਮ ਉੱਤੇ ਸਿਆਸਤ ਹਾਵੀ ਹੋ ਗਈ। ਸਾਰੇ ਕਹਿੰਦੇ ਹਨ ਨਹੀਂ, ਧਰਮ ਉੱਤੇ ਕਦੀ ਸਿਆਸਤ ਨਹੀਂ ਹਾਵੀ ਹੁੰਦੀ, ਧਰਮ ਦੇ ਬੁਰਕੇ ਉੱਤੇ ਸਿਆਸਤ ਹਾਵੀ ਹੋ ਸਕਦੀ। ਫਿਰ ਸ਼ਬਦ ਸੁਣਿਓ, ਜਿੱਥੇ ਸੱਚਾ ਧਰਮ ਉੱਤੇ ਸਿਆਸਤ ਹਾਵੀ ਹੋ ਜੂਗੀ, ਮੈਂ ਬੇਨਤੀ ਕਰਾਂ ਚਾਂਦਨੀ ਚੌਂਕ ਵਿੱਚ ਕੀ ਸਿਆਸਤ ਹਾਵੀ ਹੋ ਗਈ ਧਰਮ ਦੇ ਉੱਤੇ? ਕੀ ਸਰਹੰਦ ਦੀਆਂ ਦੀਵਾਰਾਂ ਵਿੱਚ ਸਿਆਸਤ ਹਾਵੀ ਹੋ ਗਈ? ਕਿ ਲਾਹੌਰ ਦੇ ਜਿਹੜੇ ਚੁਰਸਤੇ ਨੇ, ਜਿੱਥੇ ਬੀਬੀਆਂ ਦਾ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਆਦਿਕ ਇਹਨਾਂ ਨੂੰ ਤਸੀਹੇ ਦੇ ਤੇ ਸ਼ਹੀਦ ਕੀਤਾ, ਉੱਥੇ ਧਰਮ ਤੇ ਸਿਆਸਤ ਆਈ ਹੋਵੀ? ਧਰਮ ਉੱਤੇ ਕਦੀ ਵੀ ਸਿਆਸਤ ਨਹੀਂ ਹੁੰਦੀ। ਚੇਤੇ ਰੱਖਿਓ, ਧਰਮ ਅਸਥਾਨਾਂ ਦੇ ਸਿਸਟਮ ਉੱਤੇ ਸਿਆਸਤ ਹਾਵੀ ਹੋ ਜਾਂਦੀ। ਧਰਮ ਤਾਂ ਇੱਕ ਯੂਨੀਵਰਸਲ ਸੱਚ ਹੈ, ਉਸ ਸੱਚ ਦੇ ਉੱਤੇ ਕਿਵੇਂ ਹਾਵੀ ਹੋ ਜੂਗੀ ਕੋਈ ਚੀਜ਼? ਧਰਮ ਇੱਕ ਉਹ ਸੱਚਾਈ ਹੈ, ਹਰ ਚੀਜ਼ ਖਤਮ ਹੋ ਜਾਏਗੀ ਪਰ ਧਰਮ ਨਹੀਂ ਖਤਮ ਹੋਵੇਗਾ। ਕਿ ਕਿਸੇ ਬੰਦੇ ਦੀ ਹਸਤੀ ਹੈ, ਧਰਮ ਉੱਤੇ ਉਹ ਕਾਬੂ ਪਾ ਲੈ, ਪਰ ਹਾਂ ਸਾਡੇ ਤੇ ਤਾਂ ਹਾਵੀ ਹੁੰਦੀ ਏ। ਸਾਡੇ ਕੋਲ ਲਿਬਾਸ ਧਰਮ ਦਾ ਹੈ, ਸ਼ਬਦਾਵਲੀ ਧਰਮ ਦੀ ਏ, ਪਰ ਅੰਦਰ ਧਰਮ ਹੈ ਨਹੀਂ। ਜਦੋਂ ਅੰਦਰ ਧਰਮ ਹੋਵੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਧਰਮੀ ਦੀ ਅੱਖ ਚ ਅੱਖ ਪਾ ਕੇ ਸਿਆਸੀ ਬੰਦਾ ਕੋਈ ਗੱਲ ਵੀ ਕਰ ਸਕੇ। ਬੇਨਤੀ ਹੈ ਮੇਰੀ, ਪਰ ਮੈਂ ਫਿਰ ਅਰਜ਼ ਕਰਾਂਗਾ, ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਹੁਣ ਕੀ ਹੈ, ਹੁਣ ਕਥਾ ਵੀ ਸਿਆਸਤ ਹੋ ਗਈ ਜੀ। ਮੰਨ ਲਓ ਸ਼ਬਦ ਅੱਜ ਮੈਂ ਬਿਨ ਸਤਿਗੁਰੂ ਕਿਨੇ ਨਾ ਪਾਇਓ ਪੌੜੀ ਕਰਨੀ, ਮੈਂ ਤੁਹਾਡਾ ਧਿਆਨ ਇੱਕੋਦਮ ਡਿਵਰਟ ਕਰ ਦਿਆਂਗਾ। ਮੇਰੀ ਬੇਨਤੀ, ਸੁਚੇਤ ਹੋਵੋ ਗੁਰਸਿੱਖੋ, ਮੈਂ ਤੁਹਾਨੂੰ ਕਿਸੇ ਮੁੱਦੇ ਵੱਲ ਲੈ ਜਾਂਗਾ, ਕਰੰਟ ਮੁੱਦਾ ਮੰਨ ਲਓ ਪੇਪਰਾਂ ਜਿਹੜਾ ਚੱਲਦਾ। ਮੈਂ ਕਹਿੰਦਾ ਕਰੋ ਗੱਲ, ਚੰਗਾ ਹੋਵੇ ਕਿਤੇ ਵੱਖਰਾ ਥਾਂ ਬਣਾ ਕੇ ਰੱਜ ਕੇ ਇੱਕ ਦੂਜੇ ਨੂੰ ਕਹਿ ਲਵੋ। ਹੁਣ ਮੈਂ ਤੁਹਾਡਾ ਧਿਆਨ ਇੱਕੋਦਮ ਡਿਵਰਟ ਕਰਦੇ ਹਾਂ, ਤੁਹਾਡਾ ਧੰਨਵਾਦ, ਧਿਆਨ ਦੂਜੇ ਪਾਸੇ ਲੈ ਜਾ। ਸੱਚੀ ਗੱਲ ਏ, ਤੁਸੀਂ ਬੋਧਕ ਤਲ ਤੇ ਅੰਦਰ ਦਵੈਸ਼ ਵਿੱਚ ਹੀ ਸਭ ਕੁਝ ਸੁਣੀ ਜਾਓ, ਉੱਥੇ ਫਿਰ ਕਥਾ ਸ਼ਬਦ ਉੱਤੇ ਬੰਦਾ ਆਪਣੀ ਮੈਲ ਨੂੰ ਹਾਵੀ ਕਰਦਾ ਹੈ। ਨਹੀਂ, ਜੋ ਸਤਿਗੁਰਾਂ ਨੇ ਕਿਹਾ ਹੈ, ਨਿਰੋਲ ਉਸ ਗਿਆਨ ਨੂੰ ਸੰਗਤ ਤੱਕ ਪਹੁੰਚਾਈਏ। ਆਪਣੀ ਸ਼ਬਦਾਵਲੀ ਮੈਨੂੰ ਕਿਸੇ ਨੇ ਸੱਟ ਮਾਰ ਦਿੱਤੀ, ਮੈਂ ਆਪਣੀ ਸੱਟ ਨੂੰ ਸ਼ਬਦ ਦੇ ਤਰੀਕੇ ਉੱਤੇ ਕਿਸੇ ਹੋਰ ਤਰੀਕੇ ਲੋਕਾਂ ਤੱਕ ਨਾ ਪਹੁੰਚਾਵਾਂ। ਪਲੀਜ਼ ਮੇਰੀ ਬੇਨਤੀ, ਦੇਖੋ ਇਹ 24 ਪੌੜੀਆਂ ਨੇ, ਸਤਿਗੁਰਾਂ ਨੇ ਇਹਦੇ ਸਿਰਲੇਖ ਚ ਕਿਹਾ, ਇਹ ਪੌੜੀਆਂ ਦੀ ਜਿਹੜੀ ਧੁਨ ਹੈ ਗਾਉਣ ਦੀ, ਇਹ ਟੁੰਡੇ ਅਸਰਾਜ ਦੀ ਵਾਰ ਦੀ ਧੁਨ ਤੇ ਗਾਇਓ। ਆਸਾ ਕੀ ਵਾਰ ਦੀਆਂ ਪੌੜੀਆਂ ਜਿੰਨੀਆਂ ਨੇ, ਤਕਰੀਬਨ ਇੱਕ ਪੌੜੀ ਛੱਡ ਕੇ, 22ਵੀਂ ਪੌੜੀ ਵਿੱਚ 6 ਤੁਕਾਂ ਨੇ, ਬਾਕੀ ਸਾਰੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ 'ਚ ਪੰਜ ਪੰਜ ਤੁਕਾਂ ਹੀ। ਕਿਉਂਕਿ ਟੁੰਡੇ ਅਸਰਾਜ ਦੀ ਜਿਹੜੀ ਵਾਰ ਹੈ, ਉਹਦੀਆਂ ਪੌੜੀਆਂ ਦੀ ਬਣਤਰ ਇੱਕ ਪੌੜੀ ਵਿੱਚ 5 ਤੁਕਾਂ, ਭਾਵਾਂ ਕਿ ਆਸਾ ਕੀ ਵਾਰ ਦੀਆਂ 4 ਤੁਕਾਂ ਲੰਬੇਰੀਆਂ ਨੇ ਤੇ ਇੱਕ ਤੁਕ ਜਿਹੜੀ ਅਖੀਰ ਵਾਲੀ ਏ, ਉਹਦਾ ਆਕਾਰ ਉਹਨਾਂ ਲੰਬੇਰਾ ਨੇ, ਪਰ ਮੁਕੰਮਲ ਏ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਹੁਣ ਜਿਹੜੀ ਇਹ 6ਵੀਂ ਪੌੜੀ ਅਸੀਂ ਪੜ੍ਹੀ, ਹੁਣ ਤੀਕਰ ਅਸੀਂ ਕਰਮ ਕਾਂਡਾਂ ਦਾ ਵੱਖੇ ਵੱਖੇ
ਅਕੀਦਿਆਂ ਦਾ ਆਪਣੀ ਇਗੋ

0: ਜਿਹੜੀ ਗੱਲ ਕਰਦੇ ਨੇ ਉਹਦਾ ਜ਼ਿਕਰ ਕੀਤਾ। ਹੁਣ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਭਗਤ ਬੰਦਗੀ ਵਿੱਚ ਜੁੜਿਆ ਰਹਿੰਦਾ, ਇਹ ਵੀ ਕਹਿ ਦਿੱਤਾ ਜਿਨ ਕਰਤਾ ਕਾਰਨ ਕੀ ਆ ਸੋ ਜਾਣੇ ਕਰਤਾਰ, ਪਰ ਇਹ ਜਿੰਨੇ ਸਿੱਖ ਨੇ ਜਿਹੜੇ ਜਗਿਆਸੂ ਨੇ ਇਹ ਪੁੱਛਦੇ ਨੇ ਅਸੀਂ ਮੁਕਤ ਕਿਵੇਂ ਹੋ ਸਕਨੇ। ਸੁਣਿਓ ਧਿਆਨ ਨਾਲ, ਅਸੀਂ ਬੰਧਨਾਂ ਤੋਂ ਕਿਵੇਂ ਮੁਕਤ ਹੋ ਸਕਨੇ, ਅਸੀਂ ਜਗ ਜੀਵਨ ਦਾਤੇ ਨੂੰ ਕਿਵੇਂ ਪਾ ਸਕਨੇ, ਉੱਤਮ ਵਿਚਾਰ ਕਿਹੜਾ ਹੈ। ਫਿਰ ਇੱਥੇ ਸਤਿਗੁਰੂ ਪੌੜੀ ਵਿੱਚ ਤੱਤ ਭਾਵ ਦਿੰਦੇ ਨੇ। ਮੈਂ ਕਹਿੰਦਾ ਆਮ ਸ਼ਬਦਾਂ ਜਿਵੇਂ ਰਹਾਓ ਦੀ ਤੁਕ ਹੁੰਦੀ ਹੈ ਤੇ ਵਾਰਾਂ ਵਿੱਚ ਪੌੜੀਆਂ ਜਿਹੜੀਆਂ ਨੇ ਇਹ ਰਹਾਓ ਦੀ ਤੁਕ ਹੀ ਸਮਝੋ, ਇਹ ਤੱਤ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬਹਿਸ ਮੁਬਹਿਸੇ ਨਾਲ ਨਹੀਂ, ਇੱਕ ਦੂਜੇ ਦੇ ਧਰਮ ਦੇ ਅਕੀਦਿਆਂ ਨੂੰ ਖੰਡਨ ਮੰਡਨ ਨਾਲ ਨਹੀਂ। ਅੱਜ ਤੱਕ ਜਿਸ ਦਿਨ ਦੀ ਸ੍ਰਿਸ਼ਟੀ ਰਚੀ ਹੈ, ਮਹਾਰਾਜ ਆਪਣਾ ਹੁਣ ਗੁਰਮਤ ਦਾ ਤੱਤ ਦੇ ਰਹੇ ਨੇ, ਕਹਿੰਦੇ ਅੱਜ ਤੱਕ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਧਿਆਨ ਨਾਲ ਸੁਣ, ਕਿਉਂਕਿ ਇੱਕ ਤੁਕ ਇੱਕ ਇੱਕ ਤੁਕ ਮੈਂ ਵਾਚਾਂਗਾ। ਹਾਲਾਂਕਿ ਇਸ ਪੌੜੀ ਤੇ ਇਕੱਲੇ ਬੋਲਣਾ ਹੁੰਦਾ ਤੇ ਜਿੰਨੀਆਂ ਤੁਕਾਂ ਨੇ ਇੰਨੀਆਂ ਕਥਾ ਚਾਹੀਦੀਆਂ ਸਨ, ਪਰ ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਮਹਾਰਾਜ ਜੀ ਨੇ ਕਿਹਾ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ। ਭਾਵਾਂ ਕਿ ਕੁਛ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਪੁਰਾਤਨ ਸਮੇਂ ਵੀ ਅੱਜ ਤੀਕਰਾ ਭੂਤਕਾਲ ਦੀ ਗੱਲ ਕਰਦੇ ਹਾਂ, ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ, ਪਾਇਆ ਸ਼ਬਦ ਵੀ ਸਾਨੂੰ ਭੂਤਕਾਲ ਵੱਲ ਲਿਜਾਏਗਾ। ਫਿਰ ਸੁਣਿਓ, ਪਰ ਆਮ ਤੌਰ ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਫਿਰ ਕਹਿਣ ਲੱਗੇ ਮੈਂ ਸੱਚ ਕਹਿ ਰਿਹਾ, ਫਿਰ ਦੁਬਾਰਾ ਰਿਪੀਟ ਕੀਤਾ ਕਿ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤਾ ਮਿਲ ਨਹੀਂ ਸਕਦਾ। ਅਗਲਾ ਸ਼ਬਦ ਦੇਖੋ, ਇਹਦੀ ਇਕੱਠੀ ਵਿਚਾਰ ਹੋਵੇਗੀ, ਬਿਨ ਸਤਿਗੁਰ ਕਿਨੈ ਨਾ ਪਾਇਓ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਕੌਣ? ਵਾਹਿਗੁਰੂ। ਆਪ ਉਹ ਵੇ ਜਿਹੜਾ ਪਹਿਲੀ ਪੌੜੀ ਵਿੱਚ ਸ਼ੁਰੂ ਹੁੰਦਾ, ਆਪੀ ਨੇ ਆਪ ਸਾਜਿਓ, ਉਹ ਆਪ ਜਿਹਨੂੰ ਪਾਰ ਬ੍ਰਹਮ ਕਿਨੇ। ਬਸ ਆਹ ਨੁਕਤਾ ਥੋੜਾ ਜਿਹਾ ਆਪਾਂ ਸਮਝਣਾ। ਇਹ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਖੀਰਲਾ ਸੱਚ ਹੋਵੇਗਾ। ਗੁਰੂ ਅਗਾਧ ਬੋਧ ਹੈ, ਗੁਰੂ ਦੀ ਮਹਿਮਾ ਕਥਨ ਤੋਂ ਬਾਹਰ ਹੈ। ਪਰ ਸਤਿਗੁਰ ਵਿੱਚ ਆਪ ਰੱਖਿਓਨ, ਜੇ ਇਹ ਸੰਧੀ ਛੇਦ ਕਰਾਂਗੇ, ਉਹਨੇ ਰੱਖਿਆ, ਰੱਖਿਓਨ, ਉਸਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ। ਕਿੰਨੇ? ਆਪੀ ਨੇ, ਜਿਗ ਜੀਵਨ ਦਾਤੇ ਨੇ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਆਪਣੇ ਆਪ ਨੂੰ ਵਾਹਿਗੁਰੂ ਨੇ ਰੱਖ ਦਿੱਤਾ। ਤੇ ਨਾਲ ਸਤਿਗੁਰੂ ਨੇ ਕਿਹਾ, ਲੁਕ ਕੇ ਗੱਲ ਨਹੀਂ, ਇਹ ਛਿਪ ਕੇ ਗੱਲ ਨਹੀਂ, ਕਰ ਪ੍ਰਗਟ, ਆਖ ਸੁਣਾਇਆ, ਇਹ ਡੰਕੇ ਦੀ ਚੋਟ ਨਾਲ ਪ੍ਰਗਟ ਕਰਕੇ ਅਸੀਂ ਸਭ ਲੋਕਾਂ ਤੱਕ ਪਹੁੰਚਾ ਦਿੱਤਾ। ਰੱਬ ਨੇ ਕਹਿ ਦਿੱਤਾ ਹੈ ਕਿ ਜਿਨਨੇ ਮੇਰੇ ਤੱਕ ਪਹੁੰਚਣਾ ਉਹ ਸਤਿਗੁਰੂ ਦੇ ਰਸਤੇ ਰਾਹੀਂ ਹੀ ਮੇਰੇ ਕੋਲ ਆ ਸਕਦਾ। ਇਸ ਤੁਕ ਨੂੰ ਬਸ ਮੈਂ ਅਰਜ਼ ਕਰਾਂਗਾ, ਸਤਿਗੁਰੂ ਸ਼ਬਦ ਦੇ ਅਰਥ ਕੀ ਨੇ? ਜੇ ਕੋਸ਼ ਵਿੱਚ ਦੇਖੋ, ਅਸੀਂ ਅਰਥ ਕਰਾਂਗੇ ਸੱਚਾ ਗੁਰੂ, ਇਹੀ ਕਰਾਂਗੇ ਨਾ ਜੀ ਅਰਥ। ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ICS, ਜਿਹੜੇ ਗੁਰਮਤ ਨਾਲ ਸੰਬੰਧਿਤ ਨੇ, ਸਾਹਿਤ ਨਾਲ, ਇੱਕ ਕਿਤਾਬ ਉਹਨਾਂ ਦੀ ਸਾਚੀ ਸਾਖੀ ਬਹੁਤ ਸਿੱਖਾਂ ਚ ਪੜੀ ਜਾਂਦੀ, ਪਰ ਉਹ ਰਾਜਨੀਤੀ ਤੇ। ਸਰਦਾਰ ਕਪੂਰ ਸਿੰਘ ਉਹਨਾਂ ਨੇ ਰਾਜਨੀਤੀ ਤੋਂ ਇਲਾਵਾ ਵੀ ਗੁਰਮਤ ਉੱਤੇ ਵੀ ਕਾਫੀ ਕੁਝ ਲਿਖਿਆ। ਗੁਰੂ ਅਤੇ ਸਿੱਖ, ਸਤਿਗੁਰੂ ਤੇ ਸਿੱਖ। ਹੁਣ ਜੇਕਰ ਮੈਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਦੱਸੋ ਗੁਰੂ ਦੇ ਅਰਥ ਕੀ ਨੇ, ਗੁਰੂ ਗ੍ਰੰਥ ਸਾਹਿਬ ਡਿਕਸ਼ਨਰੀ ਨਹੀਂ, ਗੁਰੂ ਗ੍ਰੰਥ ਸਾਹਿਬ ਸ਼ਬਦ ਕੋਸ਼ ਨਹੀਂ। ਮੰਨ ਲਓ ਅਸੀਂ ਅਰਥ ਲੱਭਣ ਵਾਸਤੇ ਆ ਗਏ, ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੇ ਬਾਰੇ ਪਰਿਭਾਸ਼ਾ ਦਿੱਤੀ ਜਾਏਗੀ। ਜੇ ਕਹੀਏ ਵੀ ਅੱਖਰੀ ਅਰਥ ਕੀ ਨੇ, ਇਹ ਤਾਂ ਕਥਾ ਕੀਰਤਨ ਤੇ ਟੀਕਾਕਾਰਾਂ ਨੇ ਕੀਤੇ, ਪਰ ਅਸਲ ਚ ਉਹ ਕਹਿੰਦੇ ਹੁੰਦੇ ਸਨ ਅਸੀਂ ਸਤਿਗੁਰੂ ਦਾ ਅਰਥ ਕਰਨੇ ਆ ਸੱਚਾ ਗੁਰੂ। ਗੁਰੂ ਦਾ ਅਰਥ ਜਦੋਂ ਅੰਗਰੇਜ਼ੀ ਵਾਲੇ ਕਰਦੇ ਨੇ, ਉਹ ਟੀਚਰ ਜਾਂ ਮਾਸਟਰ ਕਰਦੇ ਨੇ ਜੀ, ਇਸ ਤਰ੍ਹਾਂ ਹੈ ਨਾ ਜੀ, ਇਹ ਟੀਚਰ, ਉਹ ਮਾਸਟਰ ਜਾਂ ਉਸਤਾਦ ਨਹੀਂ। ਉਹ ਕਹਿੰਦੇ ਨੇ ਟੀਚਰ ਮਾਸਟਰ ਅਰਥ ਕਰੋਗੇ ਤੇ ਸਪਿਰਚੁਅਲਿਟੀ ਦੇ ਪੱਖੋਂ ਇਹ ਅਰਥ ਟੁੱਕਣਗੇ ਨਹੀਂ। ਹਾਲਾਂਕਿ ਸਿੱਖ ਦੇ ਅਰਥ ਬਾਣੀ ਚ ਬੜੇ ਸਿੱਧੇ ਕੀਤੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੋਸ਼ ਦੇ ਅਰਥ ਨਹੀਂ ਨਾ, ਉਹ ਸਿੱਖ ਦਾ ਜੀਵਨ ਹੈ। ਸਤਿਗੁਰੂ ਦੀ ਪਰਿਭਾਸ਼ਾ ਵੀ ਦਿੱਤਾ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰ ਨਾਨਕ ਹਰ ਗੁਣ ਗਾਓ। फिर बेनती सुनियो, टीचर उस्ताद मास्टर अर्थ असी करने आ, इहदा अर्थ तलीम नाल बन जाएगा। दुनियावी तलीम देण वाला भी टीचर मास्टर उस्ताद है नहीं, गुरु दे अर्थ केवल आचार्य पढ़ाने वाला ना करिए। ओ अना अर्थ मेनू बड़े चंगे लगे। ओ कहिंदे ने असल च गुरु दे अर्थ ने कि जिदे अंदर परम सत्ता परमेश्वर आप प्रगट हो गया है, ते सिख दे अर्थ ए ने जिदे अंदर गुरु प्रगट हो गया। कमाल कर दिती अर्थ करते, कहिंदे जिहड़ी परम सत्ता है आज समझ पाएगी सतगुरु विच आप रखे उनकी, जिहड़ी परम सत्ता जिन्हों पार ब्रह्म परमेश्वर निराकार कहने, उस निराकार की जिहड़ी शक्ति है उन्हें सतगुरु विच टिका दिती। यही कारण के जेडे सिख सूक्ष्मताई नाल बाणी पढ़नगे, वह बाणी विच भी निरंकार दी झलकां देखदे ने, वह बाणी दे शब्द विच भी पार ब्रह्म ही वरदा देखदे ने। पर मैं इस तुक ते थोड़ा जिहा तां जोर दे रहा कि सतगुरु विच आप रखे उन सिख दा अकीदा अपने गुरु प्रति किवें होवे। उह कहिंदे ने गुरु विच पार ब्रह्म परमेश्वर परम सत्ता प्रगट हो गई। सिख ओ कला विद्यार्थी, चलो सिख दर्श असी संस्कृत दे शिष्य है जां छे शब्द तो करने, स्टूडेंट करने आ, विद्यार्थी करने नहीं। प्यारे हो विद्यार्थी दा संबंध बोधक तल ते है। गुरबाणी च सिख दे अर्थ पढ़ोगे, सिख दा अर्थ है जिहड़ा पंजां तत्तां दे शरीर विच रहिंदा गुरु विच अभेद हो गया, जिहदे शरीर विचों गुरु की झलक पैंदी। यही कारण तिल गल्लां जिहड़ियां हजूर ने हजूर साहिब कहियां, पूजा अकाल की वो निराकार है, उहदे उत्ते समय का प्रभाव कोई नहीं। पर जे अकाल नूं जानना किवें जानांगे, उहदा तां रूप रेख ही कोई नहीं, उहदा चक्कर चेन कोई नहीं। मैनूं दसो ना दाता है ना माता है ना जाता है ना पाता है, निरसाकंग शरीक है, रूप रंग अर रेख भेख को कह ना सकत के, उहदा की चिन्ह है जी परमात्मा दा, की उहदा कोई चिन्ह असीं निर्धारित करांगे। पर जिहड़ा अकाल है ओदी पूजा ओनी देर तक नहीं हो सकेगी जिन्नी देर तक शब्द दा परचा नहीं। परचा दा अर्थ है परिचय, आ हिंदी दा एक लफ्ज़ है ना जी, परिचय जानकारी। पर उत्थे परचा दा अर्थ है शब्द दा अभ्यास। जे शब्द दा अभ्यास करेगा ते अकाल दी पूजा हो सकेगी, ते जे शब्द बारे कोई समझना है ते दीदार खालसे का, जिस खालसे विच शब्द वरदा पे ओदे दीदार करेगा ते तेनू शब्द दी सोजी बह जाएगी। फिर समझो सत संगत होगी, दीदार खालसे का सत्संग अर्थ करी, हुण ओदे विच शब्द वरत रहे। कल्ला लफ्ज खालसा लिखण नाल नहीं सारी लिखी विरदे अपने नां नाल। खालसा ते इक अंदर दी अभेदता है, खालसा तां परम शिखर है सिखी दा। खालसा ओवे जिहदियां अखां विचों गुरु गोबिंद सिंह दियां अखां प्रगट हुंदियां, खालसा ओवे जिहदे चेहरे विचों गुरु गोबिंद सिंह दा चेहरा प्रगट हुंदा, खालसा होवे जिहदे रोम रोम विचों गुरु की आवाज निकलती, खालसा होवे जिहड़ा अंदर नूं फतेह पाई बैठा है, खालसा होवे जिहड़ा निंदा तो मुक्त हो चुका है, खालसा होवे जिहड़ा गरीब की ढाल बनता है, खालसा होवे जिहड़ा जालम आवे ते छाटी दा के जालम का मुकाबला करता। कल्ले लफ्ज खालसा नहीं, इन नैगेटिव लियायो, क्योंकि गुरु ने अर्थ हर चीज के डूंगे दिते। असी सौखे जे करके लोगों तक चल पे, डूंगे का मतलब औखे नहीं। हुण जिहड़ा खालसा है उच शब्द वरतदा है, उहनू जे कोई पुछे भी अकाल किवें जपिया जांदा है, उह कहिंदा शब्द नाल परिचय पा, जिहड़ा शब्द नाल जुड़ेगा उह एक ओंकार अकाल नाल जुड़ेगा। मेरी बेनती सुनो, इहदा मतलब जिहड़ी परम शक्ति निराकार है उह प्रगट किवें होई, उहने इक खेड वरता दित्ती। मैं बाणी चो प्रमाण देवांगा बाहर नूं किते, गुरु नानक साहब बारे एक बचन भाई गुरदास साहब ने भट्टा ने इवन के गुरु अर्जुन देव जी ने भी कहा। इस तुक तो मैं शुरू कर लगा कि सतगुरु विच आप रखियोन, फिर असी अर्थ करांगे बिन सतगुरु किने ना पायो। गुरु अर्जुन साहब कहिंदे ने कि पार ब्रह्म परमेश्वर जो निराकार है, इनू बड़ी बरीकी नाल सुनोगे गल समझ पाएगी, क्योंकि मन च बड़ी उथल पुथल होनी भी आकार जिहड़ा वह तो हो ही नहीं सकता, रब वह तो अजूना विच अजूनी है। पर फिर बेनती सुनियो, 1469 1539 इस साड़ी अप्रोच है साहित्य दी, हिस्टरी दी, पर गुरु ग्रंथ साहिब दी बाणी पढ़ के देखोगे ਤੇ ਪੱਟ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਣਗੇ ਗੁਰੂ ਨਾਨਕ ਸਾਹਿਬ ਉਸ ਦਿਨ ਵੀ ਸੀ ਜਿੱਦਣ ਸੁੰਨ ਸਮਾਧੀ ਵਿੱਚ ਰੱਬ ਬੈਠਾ। ਸੁੰਨ ਸਮਾਧੀ ਮੈਂ ਬੜੀ ਗਹਿਰੀ ਗੱਲ ਸ਼ੁਰੂ ਕੀਤੀ ਹੈ ਤਾਂ ਕਿਉਂਕਿ ਮੈਨੂੰ ਤਿੰਨ ਦੀਵਾਨਾਂ ਚ ਗੱਲ ਸਮਝ ਪੈ ਗਈ ਵੀ ਸੱਚੀ ਗੱਲ ਜੇ ਸੰਗਤ ਬਾਣੀ ਸੁਣਨੀ ਚਾਹੁੰਦੀ ਅਸੀਂ ਸੌ ਗਏ ਹਾਂ ਸੁਣਾਉਣ ਵਾਲ ਸੰਗਤ ਦਾ ਸਰੋਤੇ ਦਾ ਕੋਈ ਕਸੂਰ ਨਹੀਂ। ਫਿਰ ਬੇਨਤੀ ਹੈ ਹੁਣ ਜਿਹੜਾ ਉਹ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਆਪਾਂ ਕਹਿੰਦੇ ਉਸ ਨਿਰਾਕਾਰ ਨੇ ਜਦੋਂ ਆਕਾਰ ਧਾਰਨ ਕੀਤਾ ਕਿੱਥੇ ਸੀ ਗੁਰੂ ਨਾਨਕ ਸਾਹਿਬ? ਭੱਟ ਕਹਿੰਦੇ ਨੇ ਆਪ ਜੀ ਨੂੰ ਪ੍ਰਹਿਲਾਦ ਨੇ ਗਾਇਆ, ਧਰੂ ਨੇ ਗਾਇਆ, ਨਾਮਦੇਵ ਨੇ ਗਾਇਆ, ਕਬੀਰ ਨੇ ਗਾਇਆ, ਜੈਦੇਵ ਨੇ ਗਾਇਆ, ਰਵਿਦਾਸ ਨੇ ਗਾਇਆ। ਤੇ ਮਨ ਚ ਸਵਾਲ ਉੱਠੇਗਾ ਧਰੂ ਪ੍ਰਹਿਲਾਦ ਤਾਂ ਜੁਗਾਂ ਪਹਿਲਾਂ ਹੋਏ ਨੇ, ਪਰ ਸਿੱਖ ਤਾਂ ਕਥਾ ਕਰਦਿਆਂ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ 1469 ਨੂੰ ਆਏ। ਪਿਆਰਿਓ ਜਦੋਂ ਸੁੰਨ ਵਿੱਚ ਪਾਰ ਬ੍ਰਹਮ ਬੈਠਾ ਉਹਦੇ ਵਿੱਚ ਵੀ ਗੁਰੂ ਆਪ ਸਮੋਇਆ ਹੈ, ਜਿਹਨੂੰ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮਾ ਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ। ਸੁੰਨ ਸਮਾਧ ਲਗਾਏਗਾ ਉਸ ਸੁੰਨ ਵਿੱਚ ਵੀ। ਇਹਨੂੰ ਸਮਝਣ ਲਈ ਇੱਕ ਬੋੜ ਦਾ ਬੀਜ ਹੈ, ਇਹ ਉਦਾਹਰਨ ਹੈ ਪਰ ਗੁਰੂ ਤੇ ਢੁਕਦੀ ਨੀ, ਮੈਂ ਪਹਿਲਾਂ ਖਿਮਾ ਮੰਗ ਲੈਣਾ ਇਹ ਸਮਝਣ ਲਈ। ਬੋੜ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਬਰੀਕ ਹੈ, ਇੰਨਾ ਸੂਖਸ਼ਮ ਹੈ ਨਾ ਜੀ। ਹੁਣ ਇੱਕ ਬੰਦੇ ਨੂੰ ਪੁੱਛੋ ਵੀ ਇਸ ਬੀਜ ਵਿੱਚ ਕੀ ਹੈ, ਉਹ ਕਹੇਗਾ ਇਹ ਕੀ ਚੀਜ਼, ਨਿੱਕਾ ਜਿਹਾ ਦਾਣਾ ਨਜ਼ਰ ਨਹੀਂ ਆ ਰਿਹਾ। ਪਰ ਕਿਸੇ ਸੂਝਵਾਨ ਨੂੰ ਪੁੱਛੋਗੇ ਉਹ ਕਹੇਗਾ ਨਿੱਕਾ ਜਿਹਾ ਬਰੀਕ ਦਾਣਾ ਨਹੀਂ, ਇਹਦੇ ਵਿੱਚ ਇੱਕ ਰੁੱਖ ਲੁਕਿਆ ਹੋਇਆ ਹੈ ਜਿਹੜਾ ਸਦੀਆਂ ਤੱਕ ਜੀਵਿਤ ਰਹਿ ਸਕਦਾ ਹੈ ਤੇ ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦੇ ਸਕਦਾ। ਹੁਣ ਉਹ ਬੀਜ ਅਫੁਰਖ ਹੈ, ਫਿਰ ਧਿਆਨ ਨਾਲ ਸੁਣਿਓ। ਅਸੀਂ ਬੀਜ ਦੀ ਉਦਾਹਰਨ ਲਈ ਕਣਕ ਬੀਜ ਨੇ ਸੁਕਾ ਦਿੱਤੀ, ਕਣਕ ਗਾਹ ਕੇ ਸੁਕਾ ਦਿੱਤੀ, ਜਿਹੜਾ ਬੀਜ ਪੀਂਦੇ ਆ ਗਿੱਲਾ ਤੇ ਨੀ ਬੀਜਦੇ ਨਾ, ਕਹਿੰਦੇ ਸੁਕਾ ਕੇ ਰੱਖ ਲਓ ਅਗਲੇ ਸਾਲ ਪਾਣਾ। ਪਰ ਚੇਤੇ ਰੱਖਿਓ ਸੁੱਕਣ ਦੇ ਬਾਵਜੂਦ ਵੀ ਸੁੱਕਦਾ ਨਹੀਂ, ਜੇ ਸੁੱਕ ਜਾਏ ਤੇ ਫਿਰ ਉਹਦੇ ਵਿੱਚ ਅੰਕੁਰ ਕਿਉਂ ਫੁੱਟੇ? ਉਹ ਸੁੱਕਾ ਨਹੀਂ, ਉਹਦੇ ਵਿੱਚ ਅੰਕੁਰ ਹੈ। ਗੁਰਸਿੱਖੋ ਸਮਝੋ ਗੁਰੂ ਨਾਨਕ ਸਾਹਿਬ ਕੀ ਨੇ ਸਾਡੇ, ਕੀ ਹੈ ਮੇਰਾ ਸਤਿਗੁਰੂ। ਹੁਣ ਉਸ ਬੋਰਡ ਦੇ ਵਿੱਚ ਇੱਕ ਰੁੱਖ ਹੈ ਜਿਹੜਾ ਸਦੀਆਂ ਤੱਕ ਜਿੰਦਾ ਹੈ, ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦਿੰਦਾ ਹੈ, ਪਰ ਅਗਿਆਨੀ ਬੰਦੇ ਵਾਸਤੇ ਕੁਛ ਵੀ ਨਹੀਂ। ਜਿਹੜੀ ਸੁੰਨ ਅਵਸਥਾ ਹੈ ਪ੍ਰਭੂ ਦੀ, ਸਾਰੇ ਅਵਤਾਰ ਤਾਂ ਉਹਦੇ ਵਿੱਚ ਹੀ ਸਨ, ਪੀਰ ਪੈਗੰਬਰ ਉਹਦੇ ਵਿੱਚ ਸਨ। ਉਹ ਜਦੋਂ ਸਰਗੁਣ ਹੋਇਆ, ਉਹ ਸਫੁਰ ਹੋਇਆ, ਉਹਨੇ ਸਭ ਕੁਝ ਸਿਰਜਿਆ। ਪਰ ਚੇਤੇ ਰੱਖੋ ਸਭ ਕੁਝ ਸਿਰਜਿਆ ਉਸ ਨਿਰਾਕਾਰ ਨੇ ਜਿਹੜੀ ਆਪਣੀ ਪਰਮ ਸੱਤਾ ਸਾਰਿਆਂ ਵਿੱਚ ਰੱਖੀ, ਕੋਈ ਸ਼ੱਕ ਨਹੀਂ। ਪਰ ਕਿਵੇਂ ਉਸ ਪਰਮ ਸ਼ਕਤੀ ਨਾਲ ਜੁੜੀ? ਸਾਨੂੰ ਚਮੜੇ ਚੋਂ ਚਮੜੀ ਦਿਸਦੀ। ਸੱਚੀ ਗੱਲ ਜੇ ਅਸੀਂ ਬ੍ਰਹਮ ਦੀ ਗੱਲ ਕਰਦੇ ਹਾਂ, ਸਾਨੂੰ ਬ੍ਰਹਮ ਦੀ ਗੱਲ ਕਰਦਿਆਂ ਵੀ ਚੰਮ ਦਿਸਦਾ, ਪਰ ਜਿਹੜੇ ਅੰਦਰੋਂ ਜੁੜੇ ਨੇ ਉਹ ਚੰਮ ਵਿੱਚੋਂ ਵੀ ਬ੍ਰਹਮ ਦੀਆਂ ਝਲਕਾਂ ਪਾ ਲੈਂਦੇ ਨੇ। ਇਹੀ ਗੱਲ ਅਸ਼ਟਾਵਕਰ ਨੇ ਵਾਹਿਗੁਰੂ ਜੀ ਰਾਜੇ ਜਨਕ ਦੇ ਦਰਬਾਰ ਚ ਕਹੀ ਸੀ। ਹਾਜਾਂ ਕਿ ਅਸ਼ਟਾਵਕਰ ਦੀ ਗੀਤਾ ਵੀ ਪਰਮ ਸ਼ਿਖਰ ਹੈ। ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਮੈਂ ਹਰ ਮਤ ਦਾ ਗ੍ਰੰਥ ਵਾਚਣ ਦਾ ਯਤਨ ਕਰਨਾ, ਮੈਂ ਕਦੀ ਨੈਗੇਟਿਵ ਸੋਚ ਲੈ ਕੇ ਨਹੀਂ ਤੁਰਿਆ। ਮੈਂ ਯਤਨ ਕਰਨਾ ਵੀ ਹਰ ਚੀਜ਼ ਨੂੰ ਪੋਜ਼ਿਟਿਵ ਲਓ। ਜੇ ਤੁਸੀਂ ਅਸਾਰੂ ਸੋਚ ਨਾਲ ਚੱਲੋਗੇ ਘਰ ਵੀ ਚੰਗਾ ਚੱਲੇਗਾ, ਜੇ ਨੈਗੇਟਿਵ ਚੱਲੋਗੇ ਤੇ ਚੇਤੇ ਰੱਖਿਓ ਪਿਆਰਿਓ ਨੈਗੇਟਿਵ ਚੱਲਣ ਵਾਲੇ ਬੰਦਿਆਂ ਦੇ ਘਰ ਵੀ ਖਿੰਡ ਜਾਂਦੇ ਹੁੰਦੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555
2: यानी 403-433-5555 ते संपर्क कर सकते हो। सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी। प्रोग्राम का यह हिस्सा त्वाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैंड

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

पतत पावन भगत बछल कृपा निदान शब्द पार ब्रह्म साहिब सतगुरु श्री गुरु ग्रंथ साहिब महाराज जी दी पावन मुकद्दस गोद विच बैठ के सतगुरां दी इलाही बाणी दे नाल सांझ पा रही गुरु की साजी निवाजी साध संगत आपां वड भागे हां। जिथे तुसी इस पवित्र मुकद्दस अस्थान ते गुरुद्वारा मंजी साहिब दीवान अस्थान विखे हाजरी भर रहे हो, सचखंड श्री दरबार साहिब विखे हाजरी लवा रहे हो, उथे मीडिया दे राही देशां विदेशां विच बैठ के गुरु की संगत बड़े ही प्यार सत्कार सहित गुरु शब्द नाल जुड़ के गुरबाणी नाल जुड़ के अपने जीवन नूं सफल कर रही है। अरदास है गुरु गरीब नवाज सचे पातशाह जिथे जिथे भी असीं जुड़ के बैठे हां साडी हाजरी अपने दर ते प्रवान करियो। इस अस्थान की मर्यादा के मुताबक आपां हर रोज श्री दरबार साहिब जी तो आए हुए मुख वाक की विचार सरवण करते हैं। मुख वाक की विचार आरंभ करन तो पहला कल नू धन गुरु हरगोबिंद साहब महाराज सचे पातशाह जी जिन्हां दा मीरी पीरी दिवस जिस दिन बाबा बुढ़ा साहब जी ने छेवें पातशाह जी नू दो तलवारां धारण करवाईयां सन और ढाडी नत्था ते अब्दुल्ला जी जिहदे बारे लिखदे ने दो तलवारी बद्धियां एक मीरी दी एक पीर दी, एक अजमत दी एक राज दी एक राखी करे वजीर दी। उहदे संबंध च मैं कुछ क शब्द इस करके कहने ने, बहुता नहीं क्योंकि वह दिन कल नू वो तां मैं सांझे करने ने भी कल नू एक बहुत वड्डा समागम मीरी पीरी खालसा मार्च के रूप में श्री अकाल तख्त साहब तो एक बहुत वड्डा मार्च आरंभ हो रहा है जो श्री अकाल तख्त साहब जी की सरप्रस्ती हेठ कई दिन चलना। मैं उहदे बारे भी जानकारी देवांगा ते उस तो बाद फिर आपां सतगुरां की पवित्र बाणी की विचार बड़े प्यार सत्कार दे नाल सरवण करांगे। धन गुरु अर्जन देव महाराज सचे पातशाह जी जदों लाहौर की धरती ते शहीद होने वास्ते जांदे ने ते महाराज सचे पातशाह कोठा साहब तो तुरदे ने, कोठा साहब भाव जिथे सतगुरु गुरु ग्रंथ साहब महाराज रात नूं बराजदे ने ते अमृत वेले उसे पवित्र अस्थान तो सतगुरां दा पावन स्वरूप दरबार साहब ली जांदा। श्री गुरप्रताप सूरज ग्रंथ का करता इस गल की गवाही भरदा है कि श्री अर्जन जिन सत कर जाना होनहार बिरतंत बखाना श्री गुर ग्रंथ थिरे जे रैन ती गुर बैठे जिन नह भै ना। भी जिथे महाराज रात नू बराज दिया सतगुरु गुरु अर्जन देव जी उथे बैठे आ जिन्हां दे मथे ते कोई डर नहीं कोई भय नहीं कि गिरफ्तारी दे वरंट जारी हो गए। सचे पातशाह बाबा बुढ़ा जी नू बुलाउंदे ने, धन गुरु हरगोबिंद साहब महाराज नू गुरियाई दे के दरबार साहब दे श्री रामसर साहब दे दर्शन दीदारे करके कुछ सिखां दे समेत लाहौर दी धरती नू तुर जांदे ने। महाराज शहीद होए, सतगुरां दी शहीदी दे वेले गुरु हरगोबिंद साहब महाराज दी उम्र महज 11 वरे है पर कदे भी गुरु नू शरीर दे भाव के दुनियावी उम्र दे तकाजे च ढाल के नहीं वेख्या जा सकता। गुरु कला शरीर नहीं है, गुरु एक अगम्मी हस्ती है, गुरु एक वड्डी ताकत है, गुरु परमेश्वर है, गुर परमेश्वर एक हो जान असी बाणी च पढ़दे। हजूर नू जदों इस अमृतसर साहब की पवित्र धरती दे उत्ते सतगुरां दी शहीदी का पता लगता है उहदे तों बाद महाराज कुछ समय बाद अकाल का तख्त बनाउंदे ने।
ਤੇ ਮੈਂ ਬੇਨਤੀ ਕਰਾਂਗਾ ਸਮੁੱਚੇ ਵਿਸ਼ਵ ਵਿੱਚ ਵਸਦੇ ਸਿੱਖਾਂ ਨੂੰ ਕਿ ਜੋ ਅਕਾਲ ਤਖ਼ਤ ਹੈ ਨਾ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖਾਂ ਦੇ ਉੱਤੇ ਇੱਕ ਵੱਡੀ ਬਖਸ਼ਿਸ਼ ਹੈ, ਬਹੁਤ ਵੱਡੀ ਬਖਸ਼ਿਸ਼। ਔਰ ਉੱਥੇ ਨਾਲ ਮੈਂ ਇਹ ਵੀ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਨਾ ਕਿ ਅਕਾਲ ਤਖ਼ਤ ਦੇ ਰੂਪ ਵਿੱਚ ਜੋ ਸਿੱਖਾਂ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਹ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਰੜਕਦੀ ਰਹੀ ਹੈ। ਇਹ ਜਹਾਂਗੀਰ ਨੂੰ ਵੀ ਰੜਕੀ, ਇਹ ਸ਼ਾਹਜਹਾਨ ਨੂੰ ਵੀ ਰੜਕੀ, ਇਹ ਔਰੰਗਜ਼ੇਬ ਨੂੰ ਵੀ ਰੜਕੀ, ਔਰ ਉਹਦੇ ਤੋਂ ਬਾਅਦ 17ਵੀਂ 18ਵੀਂ ਸਦੀ ਦੇ ਇਤਿਹਾਸ ਵਿੱਚ ਜਾਇਆ ਖਾਂ ਨੂੰ ਰੜਕੀ, ਅਬਦਾਲੀ ਨੂੰ ਰੜਕੀ, ਜਕਰੀਏ ਵਰਗਿਆਂ ਨੂੰ ਰੜਕੀ ਤੇ ਆਜ਼ਾਦ ਭਾਰਤ ਦੇ ਵਿੱਚ ਨਹਿਰੂ ਵਰਗਿਆਂ ਨੂੰ ਰੜਕੀ, ਜਦੋਂ ਉਹਦੇ ਹੁਕਮ ਤੇ 4 ਜੁਲਾਈ 1955 ਨੂੰ ਇਸ ਦਰਬਾਰ ਸਾਹਿਬ 'ਚ ਫੌਜਾਂ ਚਾੜੀਆਂ, ਪੁਲਿਸ ਚਾੜੀ ਗਈ। ਤੇ ਉਹਦੇ ਤੋਂ ਬਾਅਦ 1984 ਦੇ ਵਿੱਚ ਹਿੰਦ ਹਕੂਮਤ ਨੂੰ ਫੇਰ ਰੜਕੀ ਤੇ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਕਿਉਂ ਰੜਕਦੀ ਹੈ? ਕਿਉਂਕਿ ਜਿੰਨੀਆਂ ਵੀ ਸਮੇਂ ਦੀਆਂ ਹਕੂਮਤਾਂ ਨੇ ਇਹ ਕਾਲ ਦੇ ਅਧੀਨ ਨੇ ਤੇ ਕੇਵਲ ਦੁਨੀਆਂ ਦੇ ਉੱਤੇ ਇੱਕੋ ਹੀ ਸੱਚਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਜਿਹੜਾ ਕਾਲ ਦੇ ਅਧੀਨ ਨਹੀਂ, ਜਿਹੜਾ ਅਕਾਲ ਹੈ। ਤੇ ਜਿੰਨਾ ਚਿਰ ਇਹ ਸੰਸਾਰ ਰਹੇਗਾ, ਸੂਰਜ ਧਰਤੀ ਚੰਦਰਮਾ ਤਾਰੇ ਰਹਿਣਗੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਦੁਨੀਆਂ ਤੇ ਬਰਕਰਾਰ ਰਹੇਗਾ, ਜੁਗੋ ਜੁਗ ਅਟਲ ਰਹੇਗਾ। ਸਾਧ ਸੰਗਤ, ਔਰ ਇਸ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਲੋਕਾਂ ਦੇ ਮਨਾਂ 'ਚ ਨਫ਼ਰਤ ਭਰ ਕੇ ਇੱਥੇ ਬੈਠੀਆਂ ਸਨਮਾਨਯੋਗ ਸ਼ਖਸੀਅਤਾਂ ਨੂੰ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰ ਕੇ ਸਾਧ ਸੰਗਤ ਜੀ ਨੇਸਤੋ ਨਾਬੂਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਪਹਿਲਾਂ ਵੀ ਤੇ ਅੱਜ ਮੌਕੇ ਦੀਆਂ ਸਰਕਾਰਾਂ ਵੱਲੋਂ। ਇਸ ਕਰਕੇ ਸਿੱਖ ਨੂੰ ਬੜਾ ਸੁਚੇਤ ਹੋਣ ਦੀ ਜ਼ਰੂਰਤ ਹੈ। ਅਕਾਲ ਤਖ਼ਤ ਕਿਸੇ ਸਮੇਂ ਸੀਮਾ ਦੇ ਅਧੀਨ ਨਹੀਂ ਹੈ, ਇਹ ਅਕਾਲ ਦਾ ਤਖ਼ਤ ਹੈ। ਸ਼ਬਦ ਕਿੱਡਾ ਚੋਣਵਾਂ ਦਿੱਤਾ ਮਹਾਰਾਜ ਨੇ। ਫਿਰ ਦੂਜੀ ਗੱਲ ਵੇਖੋ ਕਿੱਡੀ ਕਮਾਲ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਸੇ ਮਿਸਤਰੀ ਨੂੰ ਨਹੀਂ ਕਿਹਾ ਵੀ ਤੁਸੀਂ ਇਹਦੀ ਚਿਣਾਈ ਕਰੋ, ਇਹ ਥੜਾ ਬਣਾਓ, ਨਾ। ਉਹਨਾਂ ਨੇ ਡਿਊਟੀ ਲਾਈ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ, ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਬੋਲ ਨੇ, ਕਿਸੇ ਰਾਜ ਨੇ ਹੱਥ ਲਗਾਇਓ, ਰਾਜ ਤੋਂ ਭਾਵ ਮਿਸਤਰੀ, ਵੀ ਇਹਨੂੰ ਕਿਸੇ ਮਿਸਤਰੀ ਨੇ ਹੱਥ ਨਹੀਂ ਲਾਇਆ। ਤੇ ਕਿੰਨੇ ਲਾਇਆ? ਬੁੱਢਾ ਔ ਗੁਰਦਾਸ ਬਣਾਇਓ, ਧੰਨ ਬਾਬਾ ਬੁੱਢਾ ਸਾਹਿਬ ਤੇ ਧੰਨ ਭਾਈ ਗੁਰਦਾਸ ਜੀ ਨੇ ਬਣਾਇਆ। ਸਾਧ ਸੰਗਤ, ਤੇ ਮੈਂ ਬੇਨਤੀ ਕਰਾਂਗਾ ਕਿ ਸਾਧ ਸੰਗਤ ਜੀ, ਨਾਂ ਕਿੱਡਾ ਪਿਆਰਾ ਰੱਖਿਆ ਅਕਾਲ। ਇਹ ਰੱਬ ਦਾ ਤਖ਼ਤ ਹੈ, ਸੱਚਾ ਤਖ਼ਤ ਹੈ, ਜਿਹਨੂੰ ਦੁਨੀਆਂ ਦੇ ਉੱਤੇ ਕਿਤੇ ਨਿਆਂ ਨਹੀਂ ਸੀ ਮਿਲਦਾ, ਉਹ ਅਕਾਲ ਤਖ਼ਤ ਦੀ ਸ਼ਰਨ ਵਿੱਚ ਆਉਂਦਾ ਸੀ। ਤੇ ਜੋ ਗੁਰਮਤ ਦਾ ਸਿਧਾਂਤ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸਵਾਮੀ ਸੰਧਾ। ਤੇ ਇਸ ਧਰਤੀ ਤੇ ਲੋਕਾਂ ਦੇ ਦੁੱਖੜੇ ਵੀ ਸੁਣੇ ਜਾਂਦੇ ਸੀ, ਅੱਜ ਵੀ ਸੁਣੇ ਜਾਂਦੇ ਨੇ, ਤੇ ਆਏ ਹੋਏ ਫਰਿਆਦੀ ਨੂੰ ਗੱਲ ਨਾ ਲਾਇਆ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ, ਇਹ ਕੌਮ ਸਦਾ ਤੇਰੀ ਕਰਜ਼ਦਾਰ ਰਹੇਗੀ, ਸਦਾ ਰਿਣੀ ਰਹੇਗੀ। ਜਦੋਂ ਵੀ ਹਕੂਮਤਾਂ ਨੇ ਕੋਈ ਜਬਰੀ ਫੈਸਲੇ ਧਾਰਮਿਕ ਪੱਖ ਤੋਂ ਥੋਪਣ ਦਾ ਯਤਨ ਕੀਤਾ ਹੈ, ਇਹ ਤੇਰੇ ਸੱਚੇ ਤਖ਼ਤ ਨੇ ਅਗਵਾਈ ਕੀਤੀ ਤੇ ਪੂਰੀ ਦੁਨੀਆਂ ਨੂੰ ਦੱਸਿਆ ਵੀ ਸਿੱਖ ਕੌਮ ਦੇ ਉੱਤੇ ਤੁਸੀਂ ਜ਼ਬਰਦਸਤੀ ਕੋਈ ਧਾਰਮਿਕ ਫੈਸਲਾ ਥੋਪ ਨਹੀਂ ਸਕਦੇ। ਪਿਛਲੇ ਦਿਨਾਂ 'ਚ ਸਭ ਨੇ ਵੇਖਿਆ ਜਦੋਂ ਮਾਨਯੋਗ ਸਿੰਘ ਸਾਹਿਬਾਨ ਜੀ ਨੇ ਇਸੇ ਤਖ਼ਤ ਤੇ ਸਮੇਂ ਦੀ ਸਰਕਾਰ ਦੇ ਜਿੰਨੇ ਵੀ ਅਹਿਲਕਾਰ ਵਜ਼ੀਰ ਸਨ ਸਭ ਨੂੰ ਬੁਲਾਇਆ ਤੇ ਉਹ ਪੂਰੀ ਦੁਨੀਆਂ ਦੇ ਵਿੱਚ ਲਾਈਵ ਦਿਖਾਇਆ ਗਿਆ। ਇਸ ਤਖ਼ਤ ਨੇ ਸਾਡੀ ਪੱਤ ਟੱਕੀ, ਅੱਜ ਹੀ ਨਹੀਂ, ਆਦ ਜਗਾਦ ਤੋਂ ਲੈ ਕੇ ਤੇ ਜਿੰਨਾ ਚਿਰ ਦੁਨੀਆਂ ਰਹੇਗੀ ਇਹ ਤਖ਼ਤ ਸਿੱਖਾਂ ਦੀ। ਤੇ ਜੇ ਕੋਈ ਗੈਰ ਸਿੱਖ ਵੀ ਇਸ ਤਖ਼ਤ ਤੇ ਚੱਲ ਕੇ ਆਵੇਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੀ ਪੱਤ ਢੱਕਦੇ ਰਹਿਣਗੇ। ਸਾਧ ਸੰਗਤ ਜੀ, ਤੋਂ ਮਹਾਰਾਜ ਨੇ ਤਖ਼ਤ ਬਣਾਇਆ।
ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਦੋ ਤਲਵਾਰਾਂ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਧਾਰਨ ਕਰਵਾਈਆਂ ਤੇ ਕਿਰਪਾਨ ਧਾਰਨ ਉਹ ਕਰਾ ਸਕਦਾ ਹੈ ਜਿਹੜਾ ਆਪ ਵੀ ਮੀਰੀ ਤੇ ਪੀਰੀ ਦੇ ਵਿੱਚ ਪ੍ਰਚੰਡ ਹੈ। ਬਾਬਾ ਬੁੱਢਾ ਸਾਹਿਬ ਦੋਵਾਂ ਦੇ ਹੀ ਧਾਰਨੀ ਸੀ, ਪੀਰੀ ਤੇ ਕੋਈ ਸਾਨੀ ਨਹੀਂ ਵੀ ਜਿੰਨੀ ਬਾਬਾ ਬੁੱਢਾ ਸਾਹਿਬ ਦੇ ਕੋਲ ਸੀ। ਕਿੰਨੀ ਭਗਤੀ, ਕਿੰਨਾ ਉਹਨਾਂ ਦਾ ਅਭਿਆਸ, ਕਿੰਨੀ ਗੁਰੂ ਦੀ ਬਖਸ਼ਿਸ਼ ਸੀ ਬਾਬਾ ਬੁੱਢਾ ਸਾਹਿਬ ਤੇ ਹੋਵੇ ਵੀ ਕਿਉਂ ਨਾ, 12 ਵਰਿਆਂ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲੋਂ ਸਾਧ ਸੰਗਤ ਜੀ ਆਪ ਜੀ ਨੇ ਕੀਰਤਨ ਸੁਣਿਆ, ਬਾਣੀ ਸੁਣੀ, ਬੂੜੇ ਤੋਂ ਬਾਬਾ ਬੁੱਢਾ ਜੀ ਬਣੇ। ਤੇ ਮੀਰੀ, ਮੀਰੀ ਤੋਂ ਭਾਵ ਹੁੰਦਾ ਬਾਦਸ਼ਾਹਤ। ਆਪਾਂ ਬਾਣੀ ਚ ਇੱਕ ਬਚਨ ਪੜ੍ਹਦੇ ਹਾਂ ਜਿਹੜਾ ਬਾਦਸ਼ਾਹ ਲਈ ਵਰਤਿਆ ਤੇ ਉੱਥੇ ਮੀਰ ਸ਼ਬਦ ਵਰਤਿਆ ਗੁਰੂ ਨਾਨਕ ਦੇਵ ਮਹਾਰਾਜ ਨੇ।

ਤੋੜ ਨਾ ਸਕੇ, ਜੇ ਤੋੜਨ ਲੱਗੇ ਤੇ ਇਹ ਸੂਏ ਉਹਦੇ ਮੱਥੇ ਤੇ ਵੱਜਣ। ਪਰ ਜਿਹੜਾ ਬਲਖ ਤੇ ਬੁਖਾਰੇ ਦਾ ਕਿਲਾ ਸੀ ਉਹਦੇ ਦਰਵਾਜ਼ੇ, ਉਸ ਸ਼ਹਿਰ ਦੇ ਦਰਵਾਜ਼ੇ ਕਹਿੰਦੇ ਵੀ ਬੜੇ ਮਜ਼ਬੂਤ ਮੰਨੇ ਜਾਂਦੇ ਸਨ, ਕੋਈ ਹਮਲਾਵਰ ਛੇਤੀ ਹਮਲਾ ਨਹੀਂ ਸੀ ਕਰ ਸਕਦਾ। ਤੇ ਢਾਡੀਆਂ ਦੀ ਸੋਚ ਵੇਖੋ ਭਾਈ ਨੱਥਾ ਤੇ ਅਬਦੁਲ ਜੀ ਦੀ। ਉਹਨਾਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਤੇਰੇ ਘਰ ਦਾ ਸਿਧਾਂਤ ਏਡਾ ਤਕੜਾ ਹੈ, ਏਡਾ ਮਜ਼ਬੂਤ ਹੈ, ਇਹਨੂੰ ਅੰਦਰੋਂ ਤੇ ਬਾਹਰੋਂ ਕੋਈ ਵਰਤ ਨਹੀਂ ਸਕਦਾ, ਕੋਈ ਸੰਨ ਨਹੀਂ ਲਾ ਸਕਦਾ। ਤੇਰੇ ਘਰ ਦਾ ਸਿਧਾਂਤ ਏਡਾ ਤਕੜਾ ਹੈ, ਜਿਵੇਂ ਬਲਖ ਤੇ ਬੁਖਾਰੇ ਦੇ ਦਰਵਾਜ਼ੇ ਮਜ਼ਬੂਤ ਨੇ, ਉਹ ਤੇਰੇ ਘਰ ਵਿੱਚ ਸੱਚ ਹੈ, ਤੇਰੇ ਘਰ ਵਿੱਚ ਨਿਆਂ ਹੈ, ਤੇਰੇ ਘਰ ਵਿੱਚ ਦਇਆ ਹੈ। ਤੇ ਅੱਜ ਵੀ ਆਪਾਂ ਵੇਖ ਰਹੇ ਹਾਂ ਆ ਦਿੱਲੀ ਦੀ ਧਰਤੀ ਤੇ ਬੱਚਿਆਂ ਦਾ ਜਿਹੜਾ ਪੇਪਰ ਲੀਕ ਹੋਇਆ ਨਾ ਨੀਟ ਦਾ, ਉਹਦੇ ਸੰਬੰਧ ਵਿੱਚ ਇੱਕ ਪ੍ਰਦਰਸ਼ਨ ਹੋਇਆ ਜੰਤਰ ਮੰਤਰ ਤੇ। ਆ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ, ਮੈਂ ਚਲੋ ਨਾਂ ਨਹੀਂ ਲੈਣਾ ਚਾਹੁੰਦਾ। ਭਾਰਤ ਦੀ ਧਰਤੀ ਤੇ ਬਹੁਤ ਵੱਡੇ ਵੱਡੇ ਅਸਥਾਨ ਨੇ, ਜਿੱਥੇ ਸਿੱਖਾਂ ਦੇ ਅਸਥਾਨ ਨੇ ਉੱਥੇ ਗੈਰ ਸਿੱਖਾਂ ਦੇ ਵੀ ਨੇ। ਬੱਚੇ ਭੱਜੇ ਗੱਲੇ ਗਏ ਵੀ ਚਲੋ ਰੱਬ ਦੇ ਘਰ ਚ ਪਨਾਹ ਲੈਂਦੇ ਆ, ਤੇ ਕਈ ਧਰਮਾਂ ਵਾਲਿਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਤੇਰੇ ਢਾਡੀਆਂ ਨੇ ਇਸ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਗਾਇਆ ਸੀ, ਤੇ ਤੇਰੇ ਘਰ ਦੇ ਵਿੱਚ ਨਿਆਂ ਹੈ, ਤੇਰੇ ਘਰ ਦੇ ਵਿੱਚ ਕੋਈ ਸੰਨ ਨਹੀਂ ਲਾ ਸਕਦਾ, ਤੇਰੇ ਸਿਧਾਂਤ ਮਜ਼ਬੂਤ ਨੇ। ਤੇ ਪਾਤਸ਼ਾਹ ਤੇਰੇ ਸਿਧਾਂਤ ਉਦਨ ਵੀ ਮਜ਼ਬੂਤ ਸੀ, ਅੱਜ ਵੀ ਜੇ ਸਰਕਾਰ ਸਾਡੇ ਨਿਰਦੋਸ਼ ਬੱਚਿਆਂ ਤੇ ਹਿੰਦੁਸਤਾਨ ਦੇ ਵੱਖ ਵੱਖ ਰਾਜਾਂ ਤੋਂ ਆਏ ਹੋਏ ਬੱਚੇ ਬੱਚੀਆਂ ਦੇ ਉੱਤੇ ਉਸ ਵੇਲੇ ਵਧੀਕੀ ਕਰ ਰਹੀ ਹੈ, ਤੇ ਕਿੰਨੇ ਆਸਰਾ ਦਿੱਤਾ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਘਰ ਗੁਰਦੁਆਰਾ ਬੰਗਲਾ ਸਾਹਿਬ ਨੇ ਆਸਰਾ ਦਿੱਤਾ ਸਾਧ ਸੰਗਤ। ਤੇ ਕਿਹੜੀ ਹਕੂਮਤ ਵਿੱਚ ਤਾਕਤ ਹੈ ਵੀ ਉਹ ਤੁਹਾਡੇ ਗੁਰਦੁਆਰੇ ਚ ਪੁਲਿਸ ਵੜ ਸਕੇ? ਨਹੀਂ ਹੋ ਸਕਦਾ ਇੱਦਾਂ, ਕਿਉਂ? ਇਹਦੇ ਦਰਵਾਜ਼ੇ ਮਜ਼ਬੂਤ ਨੇ, ਇਹਦੇ ਸਿਧਾਂਤ ਮਜ਼ਬੂਤ ਨੇ, ਜਿਵੇਂ ਬਲਖ ਤੇ ਬੁਖਾਰੇ ਦੇ ਦਰਵਾਜ਼ੇ ਮਜ਼ਬੂਤ ਸਨ। ਫਿਰ ਅਗਲੀ ਗੱਲ ਬੜੀ ਕਮਾਲ ਦੀ ਕਹੀ ਢਾਡੀਆਂ ਨੇ, ਉਹ ਲਿਖਦੇ ਨੇ ਕਹਿੰਦੇ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਹੁਣ ਨੀਲ ਤੇ ਨਲ ਕੌਣ ਸਨ? ਜਦੋਂ ਤੁਸੀਂ ਰਮਾਇਣ ਨੂੰ ਪੜੋਗੇ ਤੇ ਲੰਕਾ ਨੂੰ ਜਾਣ ਲਈ ਜਿਨ੍ਹਾਂ ਨੇ ਪੁਲ ਬਣਾਇਆ ਸੀ ਨਾ, ਕਹਿੰਦੇ ਉਹ ਕਾਰੀਗਰ ਬੜੇ ਤਕੜੇ ਸਨ, ਤੇ ਉਹਨਾਂ ਦਾ ਨਾਂ ਇਤਿਹਾਸ ਦੇ ਵਿੱਚ ਰਾਮ ਸੇਤੂ ਬਣਾਉਣ ਵਾਲਿਆਂ ਦਾ ਨੀਲ ਤੇ ਨਲ ਆਇਆ। ਭਾਵ ਕਿ ਜਿਨ੍ਹਾਂ ਨੇ ਰਾਮ ਚੰਦਰ ਜੀ ਨੂੰ ਮਜ਼ਬੂਤੀ ਦਿੱਤੀ, ਲਕਸ਼ਮਣ ਨੂੰ ਮਜ਼ਬੂਤੀ ਦਿੱਤੀ, ਤੇ ਉਹਨਾਂ ਦੀ ਉਦਾਹਰਣ ਦੇ ਕੇ ਕਿਹਾ ਗੁਰੂ ਹਰਗੋਬਿੰਦ ਸਾਹਿਬ, ਕੱਲਾ ਤੂੰ ਹੀ ਵੱਡਾ ਨਹੀਂ, ਕੱਲਾ ਤੇਰਾ ਤਖ਼ਤ ਹੀ ਵੱਡਾ ਨਹੀਂ, ਆ ਜਿਹੜੇ ਤੇਰੇ ਨਾਲ ਬਹਾਦਰ ਯੋਧੇ ਬੈਠੇ ਨੇ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਭਾਈ ਲੰਗਾਹ ਜੀ ਵਰਗੇ, ਭਾਈ ਪ੍ਰਾਣਾ ਜੀ ਵਰਗੇ, ਮਹਾਰਾਜ ਸੱਚੇ ਪਾਤਸ਼ਾਹ, ਆ ਜਿਹੜੇ ਹਜ਼ਾਰਾਂ ਚ ਸਿੱਖ ਬੈਠੇ ਨੇ, ਉਹ ਨੀਲ ਤੇ ਨਲ ਵੀ ਇਹਨਾਂ ਤੇਰੇ ਸਿੱਖਾਂ ਦੀ ਬਰਾਬਰੀ ਨਹੀਂ ਕਰ ਸਕਦੇ, ਤੂੰ ਆਪ ਵੱਡਾ, ਤੇਰੇ ਸਿੱਖ ਵੱਡੇ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਤੋ ਸਾਧ ਸੰਗਤ, ਫਿਰ ਆਖਰੀ ਗੱਲ ਬੜੀ ਕਮਾਲ ਦੀ ਕਹੀ, ਕੀ ਕਿਹਾ? ਕਹਿੰਦੇ, ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਮਹਾਰਾਜ ਸੱਚੇ ਪਾਤਸ਼ਾਹ, ਤੇਰੀ ਪੱਗ ਏਡੀ ਵੱਡੀ, ਤੇਰਾ ਕਿਰਦਾਰ ਏਡਾ ਵੱਡਾ ਕਿ ਦਿੱਲੀ ਦਾ ਬਾਦਸ਼ਾਹ ਜਹਾਂਗੀਰ, ਇਹਦੀ ਪੱਗ ਤੇਰੀ ਪੱਗ ਦੇ ਸਾਹਮਣੇ ਫਿੱਕੀ ਹੈ, ਇਹਦਾ ਕਿਰਦਾਰ ਤੇਰੇ ਕਿਰਦਾਰ ਦੇ ਸਾਹਮਣੇ ਕੱਖ ਵੀ ਨਹੀਂ। ਕਿਉਂਕਿ ਜੇ ਦੁਨੀਆਂ ਤੇ ਕਿਸੇ ਦਾ ਕਿਰਦਾਰ ਹੈ, ਕਿਸੇ ਕੋਲ ਸੁਹੱਪਣ ਹੈ, ਕਿਸੇ ਕੋਲ ਨਿਆਂ ਦੇਣ ਦੀ ਤਾਕਤ ਹੈ, ਕੋਈ ਵੱਡਾ ਯੋਧਾ ਮਹਾਬਲੀ ਹੈ, ਕੋਈ ਗੁਰੂ ਨਾਨਕ ਦੇ ਘਰ ਦਾ ਵਾਰਸ ਬਣ ਕੇ ਜਿਨੇ ਇਸ ਪੂਰੀ ਕੌਮ ਦੀ ਬਲਕਿ ਹਿੰਦੁਸਤਾਨ ਦੀ ਬਾਂਹ ਫੜੀ, ਉਹ ਸੱਚਾ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ। ਤੋ ਸਾਧ ਸੰਗਤ ਜੀ, ਉਸ ਪਾਤਸ਼ਾਹ ਨੇ ਸਾਨੂੰ ਮਜ਼ਬੂਤੀ ਦਿੱਤੀ, ਮੀਰੀ ਤੇ ਪੀਰੀ ਦੋਵੇਂ ਚੀਜ਼ਾਂ ਦੇ ਕੇ। ਤੇ ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਹਰੇਕ ਗੁਰਦੁਆਰੇ ਹਰੇਕ ਤਖ਼ਤ ਦੇ ਅੰਦਰ ਜਿੱਥੇ ਸਤਿਗੁਰੂ ਜੀ ਸੁਭਾਏਮਾਨ ਨੇ,
ਉਹਦੇ ਸਾਹਮਣੇ ਸ਼ਸਤਰ ਸ਼ੋਭਾ ਪਾਉਂਦੇ ਨੇ, ਥੱਲੇ ਸ਼ਸਤਰ ਸ਼ੋਭਾ ਪਾਉਂਦੇ ਨੇ। ਤੇ ਕਲਗੀਆਂ ਵਾਲੇ ਐਵੇਂ ਨਹੀਂ ਲਿਖਿਆ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਜਹੀ ਹਮਾਰੇ ਪੀਰ। ਤੇ ਸਾਧ ਸੰਗਤ ਇਹ ਥੱਲੇ ਤਾਂ ਰੱਖੇ ਜਾਂਦੇ ਮਹਾਰਾਜ ਦੇ ਸਾਹਮਣੇ, ਹਾਲਾਂਕਿ ਹਰਿਮੰਦਰ ਸਾਹਿਬ ਭਗਤੀ ਦਾ ਘਰ ਹੈ। ਇਸ ਕਰਕੇ ਹਰਿਮੰਦਰ ਸਾਹਿਬ ਦਾ ਜੋ ਮੁੱਖ ਗ੍ਰੰਥੀ ਹੁੰਦਾ ਹੈ ਨਾ, ਉਹਦਾ ਅਹੁਦਾ ਸਿੱਖ ਜਗਤ ਦੇ ਵਿੱਚ ਸਭ ਤੋਂ ਵੱਡਾ ਹੁੰਦਾ, ਸਭ ਤੋਂ ਵੱਡਾ। ਤੇ ਅਸੀਂ ਇੰਨਾ ਸਨਮਾਨ ਦਿੰਦੇ ਹਾਂ ਆਪਣੇ ਹੈੱਡ ਗ੍ਰੰਥੀ ਨੂੰ, ਵੱਡੇ ਵੱਡੇ ਜਦੋਂ ਵੀ ਸਮਾਗਮ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਮੁੱਖ ਗ੍ਰੰਥੀ ਸਾਹਿਬ ਹੀ ਆ ਕੇ ਬੈਠਦੇ ਨੇ। ਕੋਈ ਕਿੱਡਾ ਵੀ ਵੱਡਾ ਸਮਾਗਮ ਹੋਵੇ, ਸਤਿਗੁਰੂ ਦਾ ਪਾਵਨ ਹੁਕਮਨਾਮਾ ਜੇ ਉੱਥੇ ਮੁੱਖ ਗ੍ਰੰਥੀ ਹਾਜ਼ਰ ਹੈ ਤੇ ਉਹ ਹੁਕਮਨਾਮਾ ਮੁੱਖ ਗ੍ਰੰਥੀ ਸਾਹਿਬ ਹੀ ਲੈਂਦੇ ਨੇ। ਕਿਉਂ? ਕਿਉਂਕਿ ਸਿੱਖ ਜਗਤ ਵਿੱਚ ਇਹ ਸਭ ਤੋਂ ਵੱਡੀ ਪਦਵੀ ਹੈ, ਵੱਡੀ ਪਦਵੀ। ਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਵੀ ਹਰਿਮੰਦਰ ਸਾਹਿਬ ਬਣਾਇਆ ਨਾ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ, ਉਸ ਵੇਲੇ ਤੋਂ ਅੱਜ ਤੱਕ ਆਪਾਂ ਅੱਜ ਤੱਕ ਵੇਹਨੇ ਆ। ਇੱਕ ਮਰਯਾਦਾ ਕਾਇਮ ਹੈ ਵੀ ਦਰਬਾਰ ਸਾਹਿਬ ਭਾਵੇਂ ਭਗਤੀ ਦਾ ਘਰ ਹੈ, ਉੱਥੇ ਵੀ ਸਤਿਗੁਰਾਂ ਦੇ ਸਰੂਪ ਦੇ ਸਾਹਮਣੇ ਥੱਲੇ ਇੱਕ ਸ੍ਰੀ ਸਾਹਿਬ ਕਿਰਪਾਨ ਪਈ ਹੋਈ। ਤੇ ਕਿਰਪਾਨ ਦਾ ਮਤਲਬ ਕਿ ਇਹ ਸ਼ਸਤਰ ਸ਼ਾਸਤਰ ਦੇ ਅਧੀਨ ਹੈ, ਇਹ ਕਿਰਪਾਨ ਗਿਆਨ ਦੇ ਸ਼ਬਦ ਗੁਰੂ ਦੇ ਅਧੀਨ ਹੈ। ਤੇ ਜਿਹਨੇ ਬਾਣੀ ਪੜ੍ਹੀ ਹੋਵੇਗੀ, ਜਿਹੜਾ ਸ਼ਬਦ ਨੂੰ ਗੁਰੂ ਮੰਨਦਾ ਹੋਵੇਗਾ, ਜਿਹਨੇ ਆਪਣਾ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਿਆ ਹੋਵੇਗਾ, ਉਹ ਕਦੇ ਵੀ ਇਸ ਕਿਰਪਾਨ ਦੀ ਦੁਰਵਰਤੋਂ ਨਹੀਂ ਕਰੇਗਾ। ਉਹ ਜਦੋਂ ਵੀ ਕਿਰਪਾਨ ਚੁੱਕੇਗਾ, ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਚੱਕੇ। ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਾਈਆਂ, ਘੋੜੇ ਮਹਾਰਾਜ ਦੇ ਕੋਲ, ਸਿੰਘ ਕੋਲ, ਫੌਜ ਕੋਲ, ਸਿੱਖ ਕੋਲ। ਤੇ ਜਦੋਂ ਨਾਨਕ ਮੱਤਾ ਸਾਹਿਬ ਤੋਂ ਆ ਰਹੇ ਤੇ ਰਸਤੇ 'ਚ ਸਮਰੱਥ ਰਾਮਦਾਸ ਮਿਲਿਆ, ਸਮਰੱਥ ਰਾਮਦਾਸ, ਉਹਨੇ ਆਪਣੇ ਨਾਲਦਿਆਂ ਨੂੰ ਪੁੱਛਿਆ ਵੀ ਇਹ ਕੌਣ ਹੈ, ਬੜਾ ਵੱਡਾ ਲਾਮ ਲਸ਼ਕਰ ਆ ਰਿਹਾ। ਤੇ ਉਹਦੇ ਨਾਲ ਦੇ ਕਹਿਣ ਲੱਗੇ ਵੀ ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੈ, ਜਿਹੜਾ ਛੇਵੀਂ ਜਗ੍ਹਾ ਤੇ ਬੈਠਾ ਹੈ, ਤੇ ਇਹਦੇ ਸਿੱਖ ਇਹਨੂੰ ਸੱਚਾ ਪਾਤਸ਼ਾਹ ਕਹਿੰਦੇ। ਤੇ ਜਦੋਂ ਫਿਰ ਮੁਲਾਕਾਤ ਹੋਈ ਨਾ ਸਮਰੱਥ ਰਾਮਦਾਸ ਨਾਲ, ਤੇ ਉਹਨੇ ਮਹਾਰਾਜ ਦਾ ਸਾਰਾ ਰੰਗ ਢੰਗ ਵੇਖ ਕੇ ਇੱਕ ਸਵਾਲ ਕੀਤਾ, ਕਹਿੰਦੇ ਪਾਤਸ਼ਾਹ ਗੁਸਤਾਖੀ ਮਾਫ, ਜਿਸ ਗੱਦੀ ਤੇ ਤੁਸੀਂ ਬੈਠੇ ਹੋ ਇਹਨੂੰ ਸ਼ੁਰੂ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਮਾਇਆ ਦਾ ਤਿਆਗ ਕੀਤਾ, ਸੰਸਾਰ ਦਾ ਤਿਆਗ ਕੀਤਾ, ਤੇ ਤੁਸੀਂ ਦੋ ਦੋ ਕਿਰਪਾਨਾਂ ਪਾਈਆਂ ਨੇ, ਘੋੜੇ ਰੱਖੇ ਨੇ, ਫੌਜ ਰੱਖੀ ਹੈ। ਤੇ ਸਤਿਗੁਰੂ ਨੇ ਉੱਥੇ ਰੋਕ ਕੇ ਕਿਹਾ ਸੀ, ਸਵਾਮੀ ਜੀ ਨਹੀਂ, ਗੁਰੂ ਨਾਨਕ ਦੇਵ ਨੇ ਸੰਸਾਰ ਨਹੀਂ ਤਿਆਗਿਆ, ਉਹਨਾਂ ਨੇ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਦਾ ਤਿਆਗ ਕੀਤਾ, ਗੁਰਮੁਖ ਮਾਇਆ ਵਿੱਚ ਉਦਾਸੀ। ਤੇ ਦੂਜਾ ਸਵਾਲ ਕੀਤਾ ਸਮਰੱਥ ਰਾਮਦਾਸ ਨੇ, ਕਹਿੰਦਾ ਮਹਾਰਾਜ ਮੇਰੀ ਦੂਜੀ ਬੇਨਤੀ ਹੈ ਵੀ ਇਹ ਤੁਸੀਂ ਸ਼ਸਤਰ ਕਿਉਂ ਰੱਖੇ ਨੇ? ਤੇ ਗੁਰੂ ਸਾਹਿਬ ਦਾ ਬਚਨ ਸੀ, ਸਵਾਮੀ ਜੀ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਵਾਸਤੇ ਰੱਖੇ। ਤੇ ਸਮਰੱਥ ਰਾਮਦਾਸ ਹੱਥ ਬੰਨ੍ਹ ਕੇ ਫਿਰ ਕਹਿੰਦਾ ਹੈ, ਇਹਾਂ ਬਾਤ ਮੇਰੇ ਮਨ ਭਾਵਤੀ ਹੈ। ਇਹ ਭੱਖਰ ਸਵਾਮੀ ਰਾਮਦਾਸ ਇੱਕ ਕਿਤਾਬ ਹੈ, ਉਹਦੇ 'ਚ ਬਚਨ ਲਿਖੇ ਹੋਏ। ਤੇ ਤੁਸੀਂ ਹੈਰਾਨ ਹੋਵੋਗੇ, ਜਿਹੜਾ ਸ਼ਿਵਾਜੀ ਮਰੱਟਾ ਸੀ ਉਹ ਇੱਥੇ ਸਮਰੱਥ ਰਾਮਦਾਸ ਦਾ ਚੇਲਾ ਸੀ। ਤੇ ਮਰੱਟਿਆਂ ਦੇ ਵਿੱਚ ਇੰਨੀ ਦਲੇਰੀ ਦਾ ਆਉਣਾ, ਤੇਗ ਚਲਾਉਣ ਦਾ ਹੁਨਰ, ਯੁੱਧ ਲੜਨ ਦਾ ਹੁਨਰ ਕਿੱਥੋਂ ਆਇਆ? ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਸ ਸ਼ਿਵਾਜੀ ਦਾ ਗੁਰੂ ਹੀ ਸਮਰੱਥ ਰਾਮਦਾਸ ਸੀ, ਉਹ ਸਮਰੱਥ ਰਾਮਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲੋਂ ਸਾਰੀ ਤਾਕਤ ਲੈ ਰਿਹਾ ਹੈ। ਇਸ ਕਰਕੇ ਸਾਧ ਸੰਗਤ, ਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਸਿਧਾਂਤ ਦਿੱਤੇ। ਤੇ ਢਾਡੀਆਂ ਨੇ ਫਿਰ ਗੁਰੂ ਦੀ ਸਿਫਤ ਕੀਤੀ, ਤੇ ਜਿਹੜੇ ਤਖਤ ਤੇ ਇਹ ਮਰਯਾਦਾ ਆਰੰਭ ਹੋਈ ਨਾ, ਉਸ ਤਖਤ ਤੋਂ ਕੱਲ ਨੂੰ ਜਾਨੀ ਕਿ 24 ਤਰੀਕ ਨੂੰ, ਜਿਸ ਦਿਨ ਮੀਰੀ ਪੀਰੀ ਦਿਵਸ ਹੈ, ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡਾ ਮੀਰੀ ਪੀਰੀ ਖਾਲਸਾ ਮਾਰਚ ਕੱਢਿਆ ਜਾ ਰਿਹਾ ਹੈ, ਜਿਹੜਾ ਅਕਾਲ ਤਖਤ ਸਾਹਿਬ ਤੋਂ ਚੱਲੇਗਾ 24 ਜੁਲਾਈ ਨੂੰ।
ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇਗਾ 4 ਅਗਸਤ ਨੂੰ, ਜਿਹਦੇ ਵਿੱਚ ਪੜਾਅ ਹੋਣਗੇ ਪਹਿਲੇ ਦਿਨ ਬੀੜ ਬਾਬਾ ਬੁੱਢਾ ਸਾਹਿਬ, ਦੂਸਰੇ ਦਿਨ ਤਰਨ ਤਾਰਨ ਸਾਹਿਬ, ਤੀਸਰੇ ਦਿਨ ਗੋਇੰਦਵਾਲ ਸਾਹਿਬ, ਫਿਰ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਧਰਮਕੋਟ ਮੋਗਾ, ਫਿਰ ਗੁਰਦੁਆਰਾ ਤਖਤੂਪੁਰਾ ਸਾਹਿਬ, ਤਖਤੂਪੁਰਾ ਸਾਹਿਬ ਤੋਂ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ, ਵਜੀਦਪੁਰ ਤੋਂ ਚੱਲ ਕੇ ਫਰੀਦਕੋਟ, ਫਰੀਦਕੋਟ ਤੋਂ ਚੱਲ ਕੇ ਜੈਤੋਂ, ਜੈਤੋਂ ਤੋਂ ਚੱਲ ਕੇ ਮੁਕਤਸਰ ਸਾਹਿਬ, ਮੁਕਤਸਰ ਸਾਹਿਬ ਤੋਂ ਚੱਲ ਕੇ ਬਠਿੰਡਾ ਤੇ ਬਠਿੰਡੇ ਤੋਂ ਚੱਲ ਕੇ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਸੰਪੂਰਨਤਾ ਹੋਣੀ। ਮੈਂ ਕੌਮ ਦੀ ਜਵਾਨੀ ਨੂੰ ਬੇਨਤੀ ਕਰਾਂਗਾ, ਆਪਣੇ ਬੱਚੇ ਬੱਚੀਆਂ ਬਜ਼ੁਰਗਾਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਇਸ ਮਾਰਚ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸੱਤਾ ਨੂੰ ਬਹਾਲ ਰੱਖਣਾ, ਕੌਮ ਦੀ ਜਵਾਨੀ ਨੂੰ ਇਸ ਸੱਚੇ ਤਖਤ ਨਾਲ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਪਦੇਸ਼ਾਂ ਨਾਲ, ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜਨਾ, ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਨਾ, ਤੇ ਖਾਸ ਕਰਕੇ ਜਿਹੜਾ ਅੱਜ ਸਮਾਜ ਵਿੱਚ ਨਸ਼ੇ ਪਤਤਪੁਣਾ ਤੇ ਹੋਰ ਭੈੜੀਆਂ ਕੁਰੀਤੀਆਂ ਸਾਡੇ ਵਿੱਚ ਜਨਮ ਲੈ ਰਹੀਆਂ ਨੇ, ਨਫ਼ਰਤ ਦੀ ਭਾਵਨਾ ਸਾਡੇ 'ਚ ਪ੍ਰਬਲ ਹੋ ਰਹੀ ਹੈ, ਇਹਨੂੰ ਦੂਰ ਕਰਕੇ ਏਕੇ ਦੇ ਸੂਤਰ ਵਿੱਚ ਪਰਾਉਣਾ, ਔਰ ਇਹਦੀ ਸਾਰੀ ਜਿਹੜੀ ਰਹਿਨਮਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਰਨੀ ਹੈ, ਉੱਥੇ ਨਾਲ ਸ਼ਸਤਰ ਜਿਹੜੇ ਮਹਾਰਾਜ ਦੇ ਉਹਦੇ ਵੀ ਦਰਸ਼ਨ ਕਰਾਏ ਜਾਣੇ ਨੇ, ਇਹਦੇ ਨਾਲ ਨਾਲ ਪ੍ਰਦਰਸ਼ਨੀਆਂ ਚੱਲਣੀਆਂ ਨੇ ਵੀ ਸਾਡਾ ਇਤਿਹਾਸ ਕੀ ਹੈ, ਜਗ੍ਹਾ ਜਗ੍ਹਾ ਤੇ ਸਟੇਜਾਂ ਲੱਗਣੀਆਂ ਨੇ, ਰਸਤੇ ਵਿੱਚ ਸੰਗਤਾਂ ਨੇ ਵੱਡੇ ਪੱਧਰ ਤੇ ਸਵਾਗਤ ਕਰਨਾ, ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਾਲ ਰਹਿਣਗੇ ਇੰਨੇ ਦਿਨ, ਤੇ ਜਗ੍ਹਾ ਜਗ੍ਹਾ ਦੇ ਉੱਤੇ ਪ੍ਰਚਾਰ ਕਰਕੇ ਪ੍ਰਚਾਰਕ ਤੇ ਸਿੰਘ ਸਾਹਿਬਾਨ ਉਹ ਬੱਚਿਆਂ ਨੂੰ ਗੁਰੂ ਕੀ ਸਿੱਖੀ ਨਾਲ ਜੋੜਨਗੇ। ਇਹ ਮੇਰੀ ਸ਼ੁਰੂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਇਸ ਮੀਰੀ ਪੀਰੀ ਖਾਲਸਾ ਮਾਰਚ ਦਾ ਹਿੱਸਾ ਬਣੀਏ, ਕੋਈ ਰਹਿ ਨਾ ਜਾਵੇ ਜਿਹੜਾ ਇਸ ਮਾਰਚ ਦੇ ਦਰਸ਼ਨ ਨਾ ਕਰ ਸਕੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ, ਇੰਨੇ ਕੁ ਸ਼ਬਦ ਆਪ ਜੀ ਨੇ ਇਤਿਹਾਸਕ ਰੂਪ ਵਿੱਚ ਪ੍ਰਵਾਨ ਕਰਨੇ ਜ਼ਰੂਰੀ ਸੀ, ਇਹ ਸਾਰਾ ਵੇਰਵਾ ਦੇਣਾ। ਹੁਣ ਆਓ ਜੋ ਅਸਥਾਨ ਦੀ ਮਰਯਾਦਾ ਹੈ, ਆਪਾਂ ਰਹਿੰਦੇ ਸਮੇਂ ਦੇ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਬਚਨ ਸਤਿਗੁਰਾਂ ਨੇ ਹੁਕਮ ਦੇ ਰੂਪ ਵਿੱਚ ਸਰਵਣ ਕੀਤਾ ਹੈ, ਕਿਉਂਕਿ ਗੁਰਬਾਣੀ ਤੇ ਇਤਿਹਾਸ ਇਹ ਦੋ ਚੀਜ਼ਾਂ ਨੇ, ਜਿੱਥੇ ਥਿਊਰੀ ਸ਼ਬਦ ਰੂਪ ਵਿੱਚ ਹੈ ਉੱਥੇ ਇਤਿਹਾਸ ਸਾਡੀ ਪ੍ਰੈਕਟੀਕਲ ਰੂਪ ਦੇ ਵਿੱਚ ਅਗਵਾਈ ਕਰਦਾ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਕਹਿਣੀ ਤੇ ਇੱਕ ਕਥਨੀ। ਭਾਰਤ ਦੀ ਧਰਤੀ ਤੇ ਬਹੁਤ ਵੱਡੇ ਵੱਡੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਲਿਖੇ ਗਏ, ਤੇ ਆਪਾਂ ਆਮ ਕਰਕੇ ਵੇਖਦੇ ਹਾਂ ਕਿ ਕਥਨੀ ਤਾਂ ਹੈ ਪਰ ਕਰਨੀ ਨਜ਼ਰ ਨਹੀਂ ਆਉਂਦੀ। ਦੁਨੀਆਂ ਦਾ ਇੱਕੋ ਇੱਕ ਗ੍ਰੰਥ ਜਿਹਦਾ ਨਾਮ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਆਦਿ ਦਾ ਭਾਵ ਹੈ ਮੁੱਢਲਾ, ਪਹਿਲਾ, ਕਿ ਇਹ ਦੁਨੀਆਂ ਦਾ ਪਹਿਲਾ ਗ੍ਰੰਥ ਹੈ ਜਿਹਨੇ ਇਨਸਾਨੀਅਤ ਦੀ ਗੱਲ ਕੀਤੀ, ਜਿਹਨੇ ਸਮੇਂ ਦੀ ਹਕੂਮਤ ਨੂੰ ਮੂੰਹ ਤੇ ਲਲਕਾਰ ਕੇ ਕਿਹਾ ਹੈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓਂ ਚੱਟ ਜਾਓ। ਨਹੀਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੁਨੀਆਂ ਤੇ ਕੋਈ ਗ੍ਰੰਥ ਨਹੀਂ ਜਿਹਨੇ ਸਮੇਂ ਦੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਵੇ। ਪੜ੍ਹ ਕੇ ਵੇਖ ਲਓ ਸਾਰੀ ਦੁਨੀਆਂ ਦੇ ਗ੍ਰੰਥ, ਜਿਹੜੀ ਹਕੂਮਤ ਦੇ ਸਮੇਂ ਉਹ ਗ੍ਰੰਥ ਲਿਖਿਆ ਗਿਆ ਹੈ, ਤੁਹਾਨੂੰ ਕਿਤੇ ਨਹੀਂ ਮਿਲੇਗਾ ਵੀ ਉਸ ਹਕੂਮਤ ਦੇ ਖਿਲਾਫ ਕਿਤੇ ਇੱਕ ਵੀ ਸ਼ਬਦ ਹੋਵੇ। ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਹ ਦੁਨੀਆਂ ਦਾ ਮੁੱਢਲਾ ਤੇ ਪਹਿਲਾ ਗ੍ਰੰਥ ਹੈ ਜਿਹਨੇ ਸੱਚ ਦੀ ਗੱਲ ਕੀਤੀ। ਤਾਂ ਹੀ ਇਹਦੇ ਵਿੱਚ ਭਗਤਾਂ ਦੀ ਗੱਲ, ਭੱਟਾਂ ਦੀ ਗੱਲ, ਗੁਰੂ ਕੇ ਸਿੱਖਾਂ ਦੀ ਬਾਣੀ ਤੇ ਮਹਾਰਾਜ ਨੇ ਆਪਣੀ ਬਾਣੀ ਪਾ ਕੇ ਕਿੱਡਾ ਸੋਹਣਾ ਸੁਮੇਲ ਤਿਆਰ ਕੀਤਾ ਹੈ। ਇਹ ਆਦਿ ਜਗਾਦ ਦੀ ਜੋਤੀ ਏ, ਜਿਸ ਦਾ ਅਜਬ ਨਜ਼ਾਰਾ ਏ, ਇੱਕ ਸਫੇ ਤੇ ਨਾਨਕ ਬੈਠਾ ਏ, ਦੂਜੇ ਰਵਿਦਾਸ ਪਿਆਰਾ ਏ, ਤੇ ਜਿਹੜਾ ਅੱਜ ਦਾ ਬਚਨ ਹੈ ਇਹ ਵੀ ਉਸ ਪਿਆਰੇ ਭਗਤ ਰਵਿਦਾਸ ਜੀ ਦਾ ਹੈ। ਸਾਧ ਸੰਗਤ, ਜਿਹੜੇ ਭਗਤ ਰਵਿਦਾਸ ਜੀ ਆਪਣੀ ਬਾਣੀ ਚ ਲਿਖਦੇ ਨੇ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ,
ਭਗਤ ਰਵਿਦਾਸ ਜੀ ਕਹਿੰਦੇ ਵੀ ਇੱਕ ਬੰਨੇ ਕੋਈ ਵੱਡਾ ਵਿਦਵਾਨ ਹੋਵੇ, ਪੰਡਿਤ ਵਿਦਵਾਨ ਨੂੰ ਕਿਹਾ ਜਾਂਦਾ ਹੈ, ਸੂਰ ਭਾਵ ਕੇ ਸੂਰਮਾ ਹੋਵੇ, ਛਤਰਪਤੀ ਰਾਜਾ ਜੀ ਦੇ ਸਿਰ ਉੱਤੇ ਛਤਰ ਝੂਲਦੇ ਹੋਣ, ਵੱਡੇ ਵੱਡੇ ਸਿੰਘਾਸਣਾਂ ਦਾ ਮਾਲਕ ਹੋਵੇ, ਫੌਜਾਂ ਹੋਣ ਉਹਦੇ ਕੋਲ, ਪਰ ਜੇ ਦੂਜੇ ਬੰਨੇ ਵਾਹਿਗੁਰੂ ਤੇਰੀ ਭਗਤੀ ਕਰਨ ਵਾਲਾ ਕੋਈ ਫੱਕਰ ਬੈਠਾ ਹੈ, ਕੋਈ ਭਗਤ ਬੈਠਾ ਹੈ, ਇਹ ਵੱਡੇ ਵੱਡੇ ਵਿਦਵਾਨ ਸੂਰਮੇ ਤੇਰੇ ਭਗਤ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਭਗਤ ਦੇ ਕੋਲ ਆਨੰਦ ਹੈ, ਭਗਤ ਆਪਣੀ ਮੌਜ ਵਿੱਚ ਹੈ, ਤੇ ਫਕੀਰ ਨੂੰ ਕਦੇ ਕਿਸੇ ਦੀ ਪਰਵਾਹ ਨਹੀਂ ਹੁੰਦੀ। ਖਾਲਸਾ ਜੀ, ਅੱਜ ਮਾਫ ਕਰਨਾ, ਪੰਜਾਬ ਵਿੱਚ ਬਹੁਤ ਬਾਬੇ ਨੇ, ਚੰਗੀ ਗੱਲ ਹੈ, ਬਾਬੇ ਗੁਰੂ ਦੀ ਗੱਲ ਹੀ ਕਰਦੇ ਨੇ, ਪਰ ਜਦੋਂ ਕਿਤੇ ਗੱਲ ਪੰਥ ਦੀ ਆਵੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਫਿਰ ਖੁੱਲ੍ਹ ਕੇ ਗੱਲ ਪੰਥ ਦੀ ਕਰਨੀ ਚਾਹੀਦੀ, ਫਿਰ ਖੁੱਲ੍ਹ ਕੇ ਗੱਲ ਗੁਰੂ ਦੀ ਕਰਨੀ ਚਾਹੀਦੀ। ਤੇ ਸਾਧ ਸੰਗਤ, ਕਦੇ ਵੀ ਕਿਸੇ ਬਾਬੇ ਜਿਹੜਾ ਮੌਜ ਦੇ ਵਿੱਚ ਬੈਠਾ ਹੋਵੇ ਨਾ, ਉਹਨੂੰ ਕਿਸੇ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਸਰਕਾਰਾਂ ਦੀ ਪਰਵਾਹ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਕੋਈ ਨਿੱਜੀ ਮੁਫਾਦ ਲੈਣੇ ਹੁੰਦੇ ਨੇ, ਵੀ ਸਾਡੇ ਤੇ ਈਡੀ ਦੀ ਰੇਡ ਨਾ ਪੈ ਜਾਵੇ, ਸਾਡੇ ਤੇ ਏਜੰਸੀਆਂ ਨਾ ਚੜ ਕੇ ਆ ਜਾਣ, ਤੇ ਜਿਹੜਾ ਹੈ ਹੀ ਫੱਕਰ ਹੈ, ਜਿਹੜਾ ਹੈ ਹੀ ਫਕੀਰ ਹੈ, ਉਹਨੂੰ ਕਾਹਦਾ ਡਰ ਜੀ। ਇਸ ਕਰਕੇ ਅੱਜ ਇਸ ਡਰ ਤੋਂ ਬਾਹਰ ਆ ਕੇ ਖੁੱਲ੍ਹ ਕੇ ਕਾਲ ਤਖ਼ਤ ਸਾਹਿਬ ਨਾਲ ਜੁੜੋ, ਗੁਰੂ ਗ੍ਰੰਥ ਗੁਰੂ ਪੰਥ ਨਾਲ ਜੁੜੋ, ਸੱਚ ਦੀ ਗੱਲ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਭਗਤ ਰਵਿਦਾਸ ਜਿਨ੍ਹਾਂ ਦਾ ਅੱਜ ਪਵਿੱਤਰ ਬਚਨ ਹੈ, ਉਹ ਕਹਿੰਦੇ ਦੁਨੀਆਂ ਦੇ ਵੱਡੇ ਵੱਡੇ ਰਾਜੇ ਫਕੀਰ ਦੀ ਕੀ ਬਰਾਬਰੀ ਕਰ ਸਕਦੇ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਸੋ ਖਾਲਸਾ ਜੀ, ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅੱਜ ਦੇ ਪਾਵਨ ਪਵਿੱਤਰ ਬਚਨ ਨੂੰ

0: ਸਤਿਗੁਰ ਪ੍ਰਸਾਦ।
1: ਧਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਅੱਜ ਦਾ ਪਾਵਨ ਪਵਿੱਤਰ ਬਚਨ ਸਾਡੇ ਨਾਲ ਸਾਂਝਾ ਕਰ ਰਹੇ ਨੇ ਤੇ ਸਤਿਗੁਰਾਂ ਨੇ ਮੰਗਲ ਰੂਪ ਵਿੱਚ ਪਰਮਾਤਮਾ ਇੱਕ ਹੈ ਉਹ ਸਭ ਦੇ ਵਿੱਚ ਵਿਆਪਕ ਹੈ ਤੇ ਉਸ ਵਿਆਪਕ ਇੱਕ ਪਰਮਾਤਮਾ ਨੂੰ ਗੁਰੂ ਦੀ ਕਿਰਪਾ ਰਾਹੀਂ ਪਾਇਆ ਜਾ ਸਕਦਾ ਇਹ ਮੰਗਲ।

ਪਾਤਸ਼ਾਹ ਮੈਂ ਕਿੰਨੇ ਜਨਮਾਂ ਦਾ ਤੇਰੇ ਤੋਂ ਵਿਛੜਿਆ ਹੋਇਆ। ਇਹ ਕੱਲਾ ਬਚਨ ਬਾਣੀ ਚ ਪੜਨ ਵਾਸਤੇ ਨਹੀਂ ਕਿ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਕਿੰਨੇ ਜਨਮਾਂ ਦੇ ਵਿੱਚ ਹੋ ਕੇ ਆਏ ਹਾਂ ਤੇ ਕਿੰਨਾ ਦੂਰ ਦਾ ਪੈਂਡਾ ਤੈਅ ਕਰਕੇ ਆਏ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਤੋ ਸਾਧ ਸੰਗਤ ਜੀ, ਜਦੋਂ ਆਏ ਭਟਕਦੇ ਭਟਕਦੇ ਇਸ ਮਨੁੱਖਾ ਜਾਮੇ ਦੇ ਵਿੱਚ ਆ, ਤੇ ਭਗਤ ਰਵਿਦਾਸ ਜੀ ਕਹਿੰਦੇ ਫਿਰ ਇਹ ਸਮਾਂ ਕਿਉਂ ਖੁੰਝਾਉਣਾ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਹੇ ਮੇਰੇ ਮਾਧੋ ਕਾਲ ਪੁਰਖ ਪਰਮਾਤਮਾ, ਮੈਂ ਕਿੰਨੇ ਜਨਮਾਂ ਦਾ, ਕਿੰਨੇ ਸਮੇਂ ਦਾ ਵਿਛੜਿਆ ਹੋਇਆ। ਇਹ ਜਨਮ ਤੁਮਾਰੇ ਲੇਖੇ ਤੇ ਇਹ ਜਨਮ ਹੈ ਹੁਣ ਮੈਂ ਤੇਰੇ ਲੇਖੇ ਚ ਲਾ ਦਿੱਤਾ ਹੈ। ਇਹ ਕੇਵਲ ਮਨੁੱਖਾ ਜੂਨ ਲਾ ਸਕਦੀ ਹੈ ਜਿਹੜਾ ਜਨਮ ਅਕਾਲ ਪੁਰਖ ਦੇ ਲੇਖੇ ਲੱਗਣਾ, ਕਿਉਂਕਿ ਅਕਾਲ ਪੁਰਖ ਨੇ ਮਨੁੱਖ ਨੂੰ ਸੋਝੀ ਦਿੱਤੀ। ਸ਼ਬਦ ਤੇ ਸੁਰਤ ਦਾ ਮਿਲਾਪ ਗੁਰਬਾਣੀ ਵਾਰ ਵਾਰ ਸਾਨੂੰ ਕਹਿੰਦੀ ਹੈ ਕਰਨ ਵਾਸਤੇ, ਤੇ ਇਹ ਤਾਕਤ ਕੇਵਲ ਤੇ ਕੇਵਲ ਮਨੁੱਖ ਦੇ ਕੋਲ ਹੈ, ਹੋਰ ਕਿਸੇ ਕੋਲ ਨਹੀਂ ਵੀ ਉਹ ਆਪਣੀ ਸੁਰਤੀ ਜਿਹੜੀ ਸ਼ਬਦ ਨਾਲ ਜੋੜ ਸਕੇ। ਆਪਾਂ ਰੋਜ਼ ਬਾਣੀ ਚ ਪੜ੍ਹਦੇ ਹਾਂ, ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀਉ। ਇੱਥੇ ਦੂਰੋਂ ਚੱਲਣ ਦਾ ਮਤਲਬ ਇਹ ਨਹੀਂ ਵੀ ਕੋਈ ਉੱਤਰਾਖੰਡ ਤੋਂ ਆ ਰਿਹਾ, ਕੋਈ ਯੂਪੀ ਤੋਂ ਆ ਰਿਹਾ, ਕੋਈ ਰਾਜਸਥਾਨ ਤੋਂ ਆ ਰਿਹਾ, ਕੋਈ ਬਠਿੰਡਿਓਂ ਆ ਰਿਹਾ, ਨਾ। ਇਹਦਾ ਮਤਲਬ ਇਹ ਹੈ ਵੀ ਮਹਾਰਾਜ ਅਸੀਂ ਕਿੰਨੇ ਜਨਮਾਂ ਚ ਭਟਕਦੇ ਰਹੇ, ਕਿੰਨੇ ਦੂਰੋਂ ਚੱਲ ਕੇ ਆਏ ਹਾਂ, ਜਿਹੜੀ ਗੱਲ ਅੱਜ ਭਗਤ ਰਵਿਦਾਸ ਜੀ ਕਰ ਰਹੇ, ਤੇ ਮੈਂ ਤੇਰੀ ਸ਼ਰਨ ਤੱਕ ਲਈ। ਮੈਂ ਆਸਾ ਰੱਖੀ ਚਿੱਤ ਮੈਂ, ਮੇਰੀ ਸਾਰੀ ਆਸਾ ਹੁਣ ਤੇਰੇ ਵਿੱਚ ਹੈ। ਮੈਂ ਤੇਰੇ ਨਾਮ ਨੂੰ ਆਪਣੀ ਚਿੱਤ ਚ ਵਸਾਵਾਂ ਤੇ ਕੀ ਹੋਵੇਗਾ, ਮੇਰਾ ਸਭੋ ਦੁੱਖ ਗਵਾਏ ਜੀਓ। ਪਾਤਸ਼ਾਹ ਕਿਰਪਾ ਕਰੀ, ਮੇਰਾ ਵੱਡਾ ਦੁੱਖ ਕੱਟ ਦੇ, ਸਾਰੇ ਹੀ ਦੁੱਖ ਕੱਟ ਦੇ, ਤੇ ਵੱਡਾ ਦੁੱਖ ਜੰਮਣ ਮਰਨ ਦਾ। ਤੋ ਭਗਤ ਰਵਿਦਾਸ ਜੀ ਕਹਿੰਦੇ ਹੇ ਕਾਲ ਪੁਰਖ, ਇਹ ਜੀਵਨ ਸੋਹਣਾ ਹੈ, ਇਹ ਜੀਵਨ ਕਮਾਲ ਦਾ ਹੈ, ਇਹ ਜੀਵਨ ਤੈਨੂੰ ਮਿਲਣ ਲਈ ਮਿਲਿਆ ਹੈ, ਚੰਗੇ ਕਰਮ ਕਰਨ ਲਈ ਮਿਲਿਆ ਹੈ। ਤੇ ਜਿਹੜਾ ਬੰਦਾ ਚੰਗੇ ਕਰਮ ਕਰਕੇ ਦੁਨੀਆਂ ਤੋਂ ਜਾਵੇ ਉਹ ਕਦੇ ਮਰਦਾ ਨਹੀਂ ਖਾਲਸਾ ਜੀ, ਉਹਦੀਆਂ ਯਾਦਾਂ ਤਾਜ਼ਾ ਰਹਿੰਦੀਆਂ। ਇਸ ਕਰਕੇ ਵਾਹਿਗੁਰੂ ਇਹ ਜਿਹੜਾ ਜੀਵਨ ਹੈ ਮੈਂ ਤੇਰੇ ਲੇਖੇ

0: ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਇਹ ਆਸ ਲਾ ਕੇ ਬੈਠਾ ਹੋਇਆ ਹਾਂ ਕਿ ਪਾਤਸ਼ਾਹ ਕਿੰਨਾ ਲੰਮਾ ਸਮਾਂ ਹੋ ਗਿਆ ਤੇਰੇ ਦੀਦਾਰ ਨਹੀਂ ਕੀਤੇ, ਤੇਰੇ ਦਰਸ਼ਨ ਨਹੀਂ ਕੀਤੇ, ਹੁਣ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਦਰਸ਼ਨ ਦੇ। ਦਰਸ਼ਨ ਦੀਜੈ ਖੋਲ ਕਿਵਾੜ, ਕਿਵਾੜ ਖੋਲੋ ਤੇ ਕਿਰਪਾ ਕਰੋ ਆਪਣੇ ਦੀਦਾਰ ਬਖਸ਼ ਦਿਓ। ਇਹ ਦੀਦਾਰ ਉਹਨੂੰ ਹੁੰਦੇ ਨੇ ਜਿਹੜਾ ਆਪਣਾ ਜੀਵਨ ਸੇਵਾ ਵਿੱਚ, ਸਿਮਰਨ ਵਿੱਚ, ਨਾਮ ਵਿੱਚ, ਬੰਦਗੀ ਵਿੱਚ, ਚੰਗੇ ਕਰਮ ਕਰਨ ਦੇ ਵਿੱਚ ਲਾ ਦਿੰਦਾ। ਇਸ ਕਰਕੇ ਮਹਾਰਾਜ ਭਗਤ ਰਵਿਦਾਸ ਜੀ ਨੇ ਅੱਜ ਦਾ ਇਹ ਬਚਨ ਕੀਤਾ। ਆਓ, ਜੋ ਲੜੀਵਾਰ ਚੱਲ ਰਹੀ ਵਿਚਾਰ ਹੈ ਉਹ ਸ਼ਬਦ ਆਪਾਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨ ਦਾ ਯਤਨ ਕਰਨਾ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਤੇ ਬਖਸ਼ਿਸ਼ ਕੀਤੀ। ਉਹ ਬਖਸ਼ਿਸ਼ ਕੀ ਹੈ? ਉਹ ਬਖਸ਼ਿਸ਼ ਸਭ ਤੋਂ ਵੱਡੀ ਬਾਣੀ ਦੀ। ਤੇ ਮੈਂ ਸ਼ੁਰੂ ਵਿੱਚ ਕਿਹਾ ਸੀ ਨਾ ਕਿ ਜਿੱਥੇ ਸਾਨੂੰ ਬਖਸ਼ਿਸ਼ ਰੂਪ ਵਿੱਚ ਅਕਾਲ ਤਖਤ ਦਿੱਤਾ ਹੈ, ਉੱਥੇ ਬਖਸ਼ਿਸ਼ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਇੱਕ ਹੋਰ ਵੱਡੀ ਕਿਰਪਾ ਕੀਤੀ ਕਿ ਇਹ ਸਾਨੂੰ ਬਾਣੀ ਵੀ ਦਿੱਤੀ। ਔਰ ਇਸ ਅਸਥਾਨ ਦੀ ਜਿਹੜੀ ਮਰਿਆਦਾ ਹੈ, ਉਸ ਮਰਿਆਦਾ ਦੇ ਮੁਤਾਬਕ ਆਪਾਂ ਹਰ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਜੋ ਪਵਿੱਤਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਉਹਨੂੰ ਆਪਾਂ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਤੋ ਅੱਜ ਦਾ ਜਿਹੜਾ ਲੜੀਵਾਰ ਸ਼ਬਦ ਹੈ, ਆਓ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ।
1: ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ।
0: ਮਹਾਰਾਜ ਤੁਖਾਰੀ ਰਾਗ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕਰਕੇ ਕਹਿ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਕੀ ਬਚਨ ਕੀਤਾ? ਕਿਉਂਕਿ ਇਹ ਬਾਰਾਂ ਮਾਂ ਦੋ ਨੇ ਆਪਣੇ ਧਰਮ ਦੇ ਅੰਦਰ, ਇੱਕ ਮਾਂਝ ਰਾਗ ਵਿੱਚ ਹੈ ਤੇ ਇੱਕ ਤੁਖਾਰੀ ਰਾਗ ਵਿੱਚ। ਚਲੋ, ਜਿਹੜਾ ਪ੍ਰਚਲਿਤ ਹੈ ਬਹੁਤਾ ਆਪਾਂ ਸੰਗਰਾਂਦ ਵਾਲੇ ਦਿਨ ਭਾਈ ਸਾਹਿਬ ਤੋਂ ਸਰਵਣ ਕਰਦੇ ਹੋ ਮਾਂਝ ਰਾਗ ਵਾਲਾ ਹੈ, ਪਰ ਇੱਥੇ ਹੁਣ ਤੁਖਾਰੀ ਰਾਗ ਜਿਹੜਾ ਹੈ ਇਹਦੇ ਵਿੱਚ ਸਤਿਗੁਰੂ ਨੇ ਜਿਹੜੇ ਦੇਸੀ ਮਹੀਨਿਆਂ ਨੂੰ ਆਧਾਰ ਬਣਾ ਕੇ ਸਾਡੇ ਨਾਲ ਬਚਨ ਕੀਤੇ ਉਹਦੇ ਤੋਂ ਪਹਿਲਾਂ ਕੁਝ ਸ਼ਬਦ ਅਧਿਆਤਮਿਕ ਰੂਪ ਵਿੱਚ ਸਾਡੇ ਨਾਲ ਸਾਂਝੇ ਕੀਤੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ? ਕਹਿੰਦੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਇਹ ਜੀਵ ਰੂਪੀ ਇਸਤਰੀ ਉਸ ਅਕਾਲ ਪੁਰਖ ਅੱਗੇ ਇੱਕ ਵੇਦਨਾ ਕਰ ਰਹੀ ਹੈ, ਬੇਨਤੀ ਕਰ ਰਹੀ ਹੈ ਕਿ ਮਾਲਕ ਜੀ ਸੁਣੋ, ਹੇ ਮੇਰੇ ਪ੍ਰੀਤਮ ਜੀ, ਮੇਰੇ ਦਿਲ ਦੀ ਜਿਹੜੀ ਫਰਿਆਦ ਉਹ ਕਿਰਪਾ ਕਰਕੇ ਸਰਵਣ ਕਰੋ ਜੀ।
1: ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੈ।
0: ਤੇਰਾ ਉਪਦੇਸ਼ ਹੈ ਵਾਹਿਗੁਰੂ ਮੇਰੇ ਮਨ ਤੇ ਤਨ ਵਿੱਚ, ਮੇਰੇ ਰੋਮ ਰੋਮ ਵਿੱਚ ਵਸ ਜਾਵੇ। ਤੇ ਉਹ ਵਸਣ ਦੇ ਨਾਲ ਹੋਵੇਗਾ ਕੀ ਕਿ ਘੜੀ ਨਾ ਬੀਸਰੈ, ਮੈਂ ਇੱਕ ਘੜੀ ਵਾਸਤੇ ਵੀ ਤੈਨੂੰ ਵਿਸਰਾਂ ਨਾ। ਕਿਉਂਕਿ ਜਦੋਂ ਉਹ ਰੱਬ ਵਿਸਰ ਗਿਆ ਨਾ, ਭਾਵੇਂ ਖੇਨਲੀ ਵੀ ਵਿਸਰ ਗਿਆ, ਤੇ ਮਹਾਰਾਜ ਕਹਿੰਦੇ ਉਦੋਂ ਫਿਰ ਮੌਤ ਹੈ, ਆਤਮਿਕ ਮੌਤ ਹੈ। ਤੇ ਆਪਾਂ ਰੋਜ਼ ਹੀ ਪੜ੍ਹਦੇ ਹਾਂ ਬਾਣੀ ਵਿੱਚ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਕਿ ਮਹਾਰਾਜ ਜੇ ਤੇ ਕਹਿਣਾ ਤੇ ਜਿਉਣਾ ਵਾ, ਜਦੋਂ ਮੈਂ ਤੈਨੂੰ ਵਿਸਾਰ ਦਿੱਤਾ, ਤੂੰ ਮੈਨੂੰ ਵਿਸਾਰ ਦਿੱਤਾ, ਉਦੋਂ ਮੇਰੀ ਮੌਤ ਹੈ। ਤੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ। ਗੁਰੂ ਨਾਨਕ ਦੇਵ ਮਹਾਰਾਜ ਬੇਨਤੀ ਰੂਪ ਚ ਕਹਿ ਰਹੇ ਨੇ ਇੱਕ ਘੜੀ ਵਾਸਤੇ ਵੀ ਕਿਰਪਾ ਕਰਕੇ ਮੈਨੂੰ

ਵਿੱਚ ਕਾਲ ਪੁਰਖ ਅੱਗੇ ਜੋਦੜੀ ਕਰ ਰਹੇ ਗੁਰੂ ਨਾਨਕ ਦੇਵ ਮਹਾਰਾਜ, ਕਹਿੰਦੇ ਨਾ ਕੋਈ ਮੇਰਾ, ਇਹ ਦੁਨੀਆਂ ਦੇ ਉੱਤੇ ਮੇਰਾ ਕੋਈ ਨਹੀਂ। ਚਲੋ ਆਪਾਂ ਕਹਿ ਦਿੰਦੇ ਹਾਂ ਮੇਰੇ ਗੀਆਂ ਧੀਆਂ, ਮੇਰੇ ਪੁੱਤਰ, ਮੇਰੀ ਘਰਵਾਲੀ, ਨਾ। ਬਾਣੀ ਕਹਿੰਦੀ ਇਹ ਸਮੇਂ ਵਾਸਤੇ ਹੈ, ਕੁਝ ਸਮੇਂ ਲਈ, ਕਿੰਨੇ ਸਮੇਂ ਲਈ ਇਹ ਵੀ ਨਹੀਂ ਪਤਾ। ਤੋ ਪਾਤਸ਼ਾਹ ਕਹਿੰਦੇ ਜੇ ਮੇਰਾ ਦੁਨੀਆਂ ਤੇ ਕੋਈ ਨਹੀਂ, ਨਾ ਕੋਈ ਮੇਰਾ, ਹੋਂ ਕਿਸ ਕੇਰਾ, ਨਾ ਮੈਂ ਕਿਸੇ ਦਾ ਹਾਂ, ਮੈਂ ਵੀ ਇੱਕ ਦਿਨ ਦੁਨੀਆਂ ਤੋਂ ਚਲੇ ਜਾਣਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਹਰ ਬਿਨ ਰਹਿਣ ਨਾ ਜਾਏ, ਫਿਰ ਮੈਂ ਤੇਰੇ ਨਾਮ ਤੋਂ ਬਿਨਾਂ ਕਿਵੇਂ ਰਹਿ ਸਕਦਾ? ਜਦੋਂ ਮੇਰਾ ਆਸਰਾ ਹੀ ਤੂੰ ਹੈ, ਮੇਰਾ ਸਭ ਕੁਝ ਤੂੰ ਹੈ, ਫਿਰ ਮੈਂ ਤੇਰੇ ਤੋਂ ਬਿਨਾਂ ਰਹਿ

ਤੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਜੀ, ਜਦੋਂ ਤੁਸੀਂ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਪਾ ਦਿੱਤੀ ਨਾ ਹੇ ਅਕਾਲ ਪੁਰਖ ਪਰਮਾਤਮਾ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਫਿਰ ਮੈਨੂੰ ਘਨੇਰਾ ਸੁੱਖ ਮਿਲੇਗਾ, ਬਹੁਤਾ ਸੁੱਖ ਮਿਲੇਗਾ। ਕਿਹੜਾ ਸੁੱਖ? ਉਹ ਸੁੱਖ ਜਿਹੜਾ ਕੇਵਲ ਤੇ ਕੇਵਲ ਰੱਬ ਦੇ ਪਿਆਰਿਆਂ ਦੇ ਕੋਲ ਹੈ। ਉਹ ਰੱਬ ਦੇ ਪਿਆਰੇ ਜਿਹੜੇ ਕਿਸੇ ਦੀ ਮੁਥਾਜੀ ਨਹੀਂ ਕਰਦੇ, ਜਿਨ੍ਹਾਂ ਦਾ ਕੇਵਲ ਤੇ ਕੇਵਲ ਆਸਰਾ ਅਕਾਲ ਪੁਰਖ ਪਰਮਾਤਮਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਖਰੀ ਪੰਕਤੀ ਦੇ ਵਿੱਚ ਇਹ ਬਚਨ ਕਰ ਰਹੇ ਨੇ ਕਿ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰ ਸ਼ਬਦੀ ਮਨ ਧੀਰਾ। ਜਦੋਂ ਗੁਰੂ ਦਾ ਸ਼ਬਦ ਮੇਰੇ ਰੋਮ ਰੋਮ ਵਿੱਚ ਵਸ ਗਿਆ ਤੇ ਮਨ ਨੂੰ ਧੀਰ ਜੀ ਗੁਰੂ ਦੇ ਸ਼ਬਦ ਨੇ ਦੇਣਾ, ਗੁਰੂ ਦੀ ਬਾਣੀ ਨੇ ਦੇਣਾ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ, ਅਰਦਾਸ ਕਰੀਏ ਮਹਾਰਾਜ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੇ ਜਿਨ੍ਹਾਂ ਦੇ ਮਨ ਚ ਇਹ ਚਾਹ ਤੇ ਉਤਸ਼ਾਹ ਬਣਿਆ ਰਹੇਗਾ ਨਾ ਕਿ ਵਾਹਿਗੁਰੂ ਮੈਂ ਤੇਰੇ ਗੁਣ ਗਾਈ ਜਾਵਾਂ ਤੇ ਸਾਧ ਸੰਗਤ, ਉਹਨਾਂ ਨੂੰ ਫਿਰ ਦੀਰਘ ਸੁੱਖ ਪ੍ਰਾਪਤ ਹੋਵੇ, ਬਹੁਤਾ ਸੁੱਖ ਪ੍ਰਾਪਤ ਹੋਵੇ, ਉਹਨਾਂ ਦਾ ਮਨ ਨੂੰ ਧੀਰਜ ਦੇਣਗੇ ਗੁਰੂ ਪਾਤਸ਼ਾਹ। ਇਹ ਅੱਜ ਦੇ ਪਾਵਨ ਪਵਿੱਤਰ ਬਚਨ ਨੇ ਜਿਹੜੇ ਆਪ ਜੀ ਨੇ ਲੜੀਵਾਰ ਸ਼ਬਦ ਦੇ ਵਿੱਚ ਸਰਵਣ ਕੀਤੇ ਹਨ। ਸਤਿਗੁਰੂ ਦੀ ਕਿਰਪਾ ਦੇ ਸਦਕਾ ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ, ਮੀਰੀ ਪੀਰੀ ਦਿਵਸ ਦੇ ਸੰਬੰਧ ਵਿੱਚ ਜੋ ਵਿਚਾਰ ਕੀਤੀ ਹੈ, ਇਹ ਵਿਚਾਰ ਕਰਦਿਆਂ ਕਈ ਗਲਤੀਆਂ ਕਰ ਗਿਆ ਹੋਵਾਂਗਾ, ਅਣਜਾਣ ਜਾਣ ਕੇ ਖਿਮਾ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੁਟਾਨ ਕੋਟ ਸ਼ੁਕਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਧੰਨਵਾਦ। ਮਾਨਯੋਗ ਸਿੰਘ ਸਾਹਿਬਾਨ ਜੀ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬੈਠ ਕੇ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਆਪਾਂ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 West Winds Drive, Northeast Calgary।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: 4603-250-5546 ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ, ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਅਹ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਾਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੁ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊੜੇ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ
तिन कवन खलावै कवन चुगावै मन मह सिमरन करिया सब निदान दस अष्ट सिदान ठाकुर कर तल तरिया जन नानक बल बल सद बल जाइया तेरा अंत न पारा वरिया सब निदान दस अष्ट सिदान ठाकुर कर तल तरिया जन नानक बल बल सद बल जाइया तेरा अंत न पारा वरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर अगमा अगमे अपारा सब ते आवह सब ते आवह तुद जी हर सच्चे सिरजन हारा सब जी तुम्हारे जी तू जिया का दा तारा हर ते आवह संत हो जी सब दुख विसारण हारा हर आपे ठाकुर हर आपे सेवक जी क्या नानक जंत विचारा तू काट काट अंतर सर्ब निरंतर जी हर एको पुरख समाना एक दाते एक पेखारी जी सब तेरे चोज बिडाना तू आपे दाता आपे भुगता जी हाँ तुद बिन अवर न जाना तू पार ब्रह्म बेअंत बेअंत जी तेरे क्या गुण आख वखाना जो सेवह तुद जी जन नानक तिन कुरबाना हर ते आवह हर ते आवह तुद जी से जन जुग मह सुखवासी से मुक्त भये जिन हर ते आया जी तिन तूटी जम की फासी जिन निरभउ जिन हर निरभउ ते आया जी तिन का भउ सब गवासी जिन सेवया मेरा हर जी ते हर हर रूप समासी से तन जिन हर ते आया जी जन नानक तिन बल जासी तेरी भगत भंडार जी परे बेअंत बेअंता तेरे भगत सलाहन तुद जी हर अनेक अनेक अनंता तेरी अनेक करहे हर पूजा जी तप तप है जप हे बेअंता तेरे अनेक पढ़ है बहु सिमृत सास्त जी कर क्रिया खट कर्म करंता से भगत भले जन नानक जी जो भाव है मेरे हर भगवंता तू आदि पुरख अपरंपर करता जी तुद जे वडे अवर न कोई तू जुग जुग एको सदा सदा तू एको जी तू निःचल करता सोई तुद आपे पावै सोई वरतै जी तू आपे करहै सो होई तुद आपे सृष्ट सब उपाई जी तुद आपे सिरज सब गोई जन नानक गुण गावै करते के जी जो सब सै का जानोई आसा महला चौथा तू करता सचियार मैडा साई जो तव पावै सोई थीसी जो तू दे सोई हाँ पाई रहाओ सब तेरी तू सबनी ते आया जिसनो कृपा करहे तिन नाम रतन पाया गुरमुख लाधा मन मुख गवाया तुद आप विछोड़िया आप मिलाया
ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀਂ ਵਿਸਰਿਆ, ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਾਪਤਾ।

कारण आप हाथ दे लेहो उबारी सर्व ठौर मोह सहाई दुष्ट दुख ते लेहो।

ਕਹਿਣ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ।

ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਜੁਗਾਂ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿ ਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ।

ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ

ਮਾਣ ਨੇ ਤਾਣੇ ਆਂਦੇ ਤਾਣ ਨੇ ਓਟੇ ਆਂਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾ

ਰਹਾਉ। ਬਹੁਤ ਜਨਮ ਵਿਛੜੇ ਥੇ ਮਾਦਾ, ਇਹੋ ਜਨਮ ਤੁਮਾਰੇ ਲੇ